ਸਾਰੰਗ ਮਹੱਲਾ ਪੰਜਵਾਂ। ਐਸੀ ਹੋਏ ਪਰੀ ਜਾਣਤੇ ਦਿਆਰ ਰਹਾਓ, ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ, ਜਾਤ ਜਨਮ ਕੁਲ ਖੋਈਐ ਹਉ ਗਾਵ ਹਰ ਹਰੀ, ਲੋਗ ਕੁਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ, ਗੁਰਮੁਖ ਉਪਦੇਸਿਆ ਨਾਨਕ ਸੇਵ ਏਕ ਹਰੀ। ਸਾਰੰਗ ਮਹੱਲਾ ਪੰਜਵਾਂ। ਲਾਲ ਲਾਲ ਮੋਹਨ ਗੋਪਾਲ ਤੂੰ, ਕੀਟ ਹਸਤ ਪਾਖਾਣ ਜੰਤ, ਸਰਵ ਮੈਂ ਪ੍ਰਤਪਾਲ ਤੂੰ ਰਹਾਓ, ਨਹਿ ਦੂਰ ਪੂਰ ਹਜੂਰ ਸੰਗੇ, ਸੁੰਦਰ ਰਸਾਲ ਤੂੰ, ਨੈ ਵਰਨ ਵਰਨ ਨੈ ਕੁਲੈ ਕੁਲ, ਨਾਨਕ ਪ੍ਰਭ ਕਿਰਪਾਲ ਤੂੰ। ਸਾਰੰਗ ਮਹੱਲਾ ਪੰਜਵਾਂ। ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਮੋਹੇ, ਉਪਜਦਾ ਬੇਕਾਰ ਦੁੰਦਰ, ਨੌਪਰੀ ਚੁਣੰਤਕਾਰ ਸੁੰਦਰ, ਅਨਿਗ ਭਾਉ ਕਰਤ ਫਿਰਤ, ਬਿਨ ਗੋਪਾਲ ਧੋਹੇ ਰਹਾਓ, ਤੀਨ ਭਉਨੇ ਲਪਟਾਏ ਰਹੀ, ਕਾਚ ਕਰਮ ਨਾ ਜਾਤ ਸਹੀ, ਉਨ ਮਤ ਅੰਧ ਧੰਧ ਰਚਤ, ਜੈਸੇ ਮਹਾਸਾਗਰ ਹੋਹੇ, ਉਦਰੇ ਹਰ ਸੰਤ ਦਾਸ, ਕਾੜ ਦੀ ਨੀਜਮ ਕੀ ਫਾਸ, ਪਤਿਤ ਪਾਵਨ ਨਾਮ ਜਾਂ ਕੋ, ਸਿਮਰ ਨਾਨਕੇ ਓਹੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸਾਰੰਗ ਮਹੱਲਾ ਨਾਵਾਂ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂਕੀ ਮਾਤ ਪਿਤਾ ਸੁਤ ਬੰਤਾ, ਕੋ ਕਾਹੂ ਕੋ ਭਾਈ ਰਹਾਓ, ਤਨ ਧਰਨੀ ਅਰ ਸੰਪਤ ਸਗਰੀ, ਜੋ ਮਨ ਅਪਨਾਈ, ਤਨ ਛੂਟੈ ਕਾ ਸੰਗ ਨਾ ਚਾਲੈ, ਕਹਾਂ ਤਾਹੇ ਲਪਟਾਈ, ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਉ ਰੁਚਨਾ ਬੜਾਈ, ਨਾਨਕ ਕਹਿਤ ਜਗਤ ਸਭ ਮਿਥਿਆ, ਜੋ ਸੁਪਨਾ ਰਹਿ ਨਾਈ। ਸਾਰੰਗ ਮਹੱਲਾ ਨਾਵਾਂ। ਕਹਾਂ ਮਨ ਬਿਖਿਆ ਸਿਉ ਲਪਟਾਹੀ, ਯਾਂ ਜਗ ਮੈਂ ਕੋ ਰਹਿਣ ਨਾ ਪਾਵੈ, ਇੱਕ ਆਵੈ ਕਿ ਜਾਹੀ ਰਹਾਓ, ਕਾਂ ਕੋ ਧਨ ਤਨ ਸੰਪਤ ਕਾਂ ਕੀ, ਕਾਂ ਸਿਉ ਨਿਹੁ ਲਗਾਹੀ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਸ਼ਾਹੀ, ਤਜ ਅਭਮਾਨ ਸਰਣ ਸੰਤਨ ਗਹੋ, ਮੁਕਤ ਹੋਹੇ ਸ਼ਨਮਾਹੀ, ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੈ ਪੀ ਨਾਹੀ। ਸਾਰਗ ਮਹੱਲਾ ਨਾਵਾਂ। ਕਹਾਂ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੈ ਰਹਾਓ, ਇਹੋ ਸੰਸਾਰ ਸਗਲ ਹੈ ਸੁਪਨੋ, ਦੇਹ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਉਪਾਵੈ, ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦਿਆ ਬੰਧਾਵੈ, ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਸਾਰੰਗ ਮਹੱਲਾ ਨਾਵਾਂ। ਮਨ ਕਰ ਕਬੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਾਸਰ, ਕੀਨੋ ਆਪਣੋ ਭਾਇਓ ਰਹਾਓ, ਗੁਰ ਉਪਦੇਸ਼ ਸੁਨਿਓ ਨੈ ਕਾਨਨ, ਪਰਦਾ ਰਾ ਲਪਟਾਇਓ, ਪਰ ਨਿੰਦਾ ਕਾਰਨ ਬਹੁਤਾਵਤ, ਸਮਝਿਓ ਨੈ ਸਮਝਾਇਓ, ਕਹਾਂ ਕਹੋ ਮੈਂ ਆਪਣੀ ਕਰਨੀ, ਜਿਹ ਬਿਧ ਜਨਮ ਗਵਾਇਓ, ਕਹਿ ਨਾਨਕ ਸਭ ਔਗਣ ਮੋ, ਮੈਂ ਰਾਖ ਲਿਓ ਸਰਨਾਇਓ। ਰਾਗ ਸਾਰੰਗ ਅਸ਼ਟਪਦੀਆਂ ਮਹੱਲਾ ਪਹਿਲਾ। ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਬਿਨ ਕਿਉ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਤੇਰਾ ਜਸ ਜਾਚਾਓ, ਮੈਂ ਹਰ ਬਿਨ ਰਹਿਣ ਨਾ ਜਾਈ ਰਹਾਓ, ਹਰ ਕੀ ਪਿਆਸ ਪਿਆਸੀ ਕਾਮਨ, ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਨੈ ਪੀਰ ਪਰਾਈ, ਗਣਤ ਸਰੀਰ ਪੀਰ ਹੈ ਹਰ ਬਿਨ, ਗੁਰਸਬਦੀ ਹਰ ਪਾਈ, ਹੋ ਦਿਆਲ ਕਿਰਪਾ ਕਰ ਹਰ ਜੀਓ, ਹਰ ਸਿਉ ਰਹਾਂ ਸਮਾਈ, ਐਸੀ ਰਵਤ ਰਹੋ ਮਨ ਮੇਰੇ, ਹਰ ਚਰਨੀ ਚਿਤ ਲਾਈ, ਬਿਸਮ ਭਏ ਗੁਣ ਗਾਏ ਮਨੋਹਰ, ਨਿਰਭਉ ਸਹਿ ਸਮਾਈ, ਹਿਰਦੈ ਨਾਮ ਸਦਾ ਧੁਨ ਨਿਚਲ, ਘਟੈ ਨਾ ਕੀਮਤ ਪਾਈ, ਬਿਨ ਨਾਮ ਹੈ ਸਭ ਕੋਈ ਨਿਰਤਨ, ਸਤਿਗੁਰ ਬੂਝ ਬੁਝਾਈ, ਪ੍ਰੀਤਮ ਪ੍ਰਾਨ ਭਏ ਸੁਨ ਸੱਜਣੀ, ਦੂਤ ਮੋਏ ਬਿਖ ਖਾਈ, ਜਬ ਕੀ ਉਪਜੀ ਤਬ ਕੀ ਤੈਸੀ, ਰੰਗਲ ਭਈ ਮਨ ਭਾਈ, ਸਹਿ ਸਮਾਧ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈ ਰਾਗੀ, ਨਿਜਕਰ ਤਾੜੀ ਲਾਈ, ਸੁਧ ਰਸ ਨਾਮ ਮਹਾਰਸ ਮੀਠਾ, ਨਿਜਕਰ ਤਤ ਗੋਸਾਈ, ਤਹਿ ਮੈਂ ਜਹੀ ਤੈ ਰਾਖਿਆ, ਐਸੀ ਗੁਰਮਤ ਪਾਈ, ਸਨਕ ਸਨਾਦ ਬ੍ਰਹਮਾਦ ਇੰਦਰਾਦਕ,
ਭਗਤ ਰਤੇ ਬਨਿਆਈ, ਨਾਨਕ ਹਰ ਬਿਨ ਘਰੀ ਨਾ ਜੀਵਾਂ, ਹਰ ਕਾ ਨਾਮ ਵਡਾਈ। ਸਾਰੰਗ ਹੱਲਾ ਪਹਿਲਾ। ਹਰ ਬਿਨ ਕਿਉ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨ ਆਸਨ, ਸਾਜ ਦਰੜਾਇ ਨਵੇਰਾ ਰਹਾਓ। ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਵਰੰਗੀ, ਅਨਭਉ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਵਡਭਾਗੀ। ਅਪਰਤ ਸਿੰਚ ਭਏ ਸੁਭਰ ਸਰ, ਗੁਰਮੁਖ ਸਾਚ ਨਿਹਾਲਾ, ਮਨ ਰਤ ਨਾਮ ਰਤੇ ਨਿਹ ਕੇਵਲ, ਆਜੁਗਾ ਦਯਾਲਾ। ਮੋਹਿਨ ਮੋਹਿ ਲਿਆ ਮਨ ਮੋਰਾ, ਵੱਡੇ ਭਾਗ ਲਿਵ ਲਾਗੀ, ਸਾਚ ਵਿਚਾਰ ਕਿਲੇ ਵਿਖ ਦੋ ਕਾਟੇ, ਮਨ ਨਿਰਮਲ ਅਨੁਰਾਗੀ। ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨ ਪੂਜਾ, ਸ਼ਬਦ ਵਿਚਾਰ ਭਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ। ਮਨੁਆ ਮਾਰ ਨਿਰਮਲ ਪਦ ਚੀਨਿਆ, ਹਰ ਰਸ ਰਤੇ ਅਧਿਕਾਈ, ਏਕ ਸਿਮਨ ਮੈਂ ਅਵਰ ਨਾ ਜਾਣਾ, ਸਤਿਗੁਰ ਬੂਝ ਬੁਝਾਈ। ਆਗਮਾ ਗੋਚਰ ਨਾਥਾ ਜੋਨੀ, ਗੁਰਮਤਿ ਏਕੋ ਜਾਣਿਆ, ਸੁਭਰ ਭਰੇ ਨਾਹੀ ਚਿੱਤ ਟੋਲੈ, ਮਨ ਹੀ ਤੇ ਮਨ ਮਾਨਿਆ। ਗੁਰਪ੍ਰਸਾਦੀ ਕਥੋ ਕਥੀਐ, ਕਹੋ ਕਹਾ ਵੈਸੋਈ, ਨਾਨਕ ਦੀਨ ਦਇਆਲ ਹਮਾਰੇ, ਅਵਰ ਨਾ ਜਾਣਿਆ ਕੋਈ। ਸਾਰੰਗ ਮਹੱਲਾ ਤੀਜਾ, ਅਸ਼ਟਪਦੀਆਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੇਰੇ ਹਰ ਕੈ ਨਾਮ ਵਡਾਈ, ਹਰ ਬਿਨ ਅਵਰ ਨਾ ਜਾਣਾ ਕੋਈ, ਹਰ ਕੈ ਨਾਮ ਉਦਗਤ ਪਾਈ ਰਹਾਓ। ਸ਼ਬਦ ਭਾਉ ਪੰਜਨ ਜਮਕਾਲ ਲਿਖੰਜਨ, ਹਰ ਸੇਤੀ ਲਿਵਲਾਈ, ਹਰ ਸੁਖਦਾਤਾ ਗੁਰਮੁਖ ਜਾਤਾ, ਸਹਿਜੇ ਰਿਆ ਸਮਾਈ। ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ, ਪਹਿਨਣ ਭਗਤ ਬੜਾਈ, ਨਿਜ ਘਰ ਵਾਸਾ ਸਦਾ ਹਰ ਸੋਇਮਨ, ਹਰ ਦਰਸੋ ਬਾਪਾਈ। ਮਨਮੁਖ ਬੁੱਧ ਕਾਚੀ ਮਨਮਾਨ ਡੋਲੈ, ਅਕਥ ਨ ਕਥੈ ਕਹਾਨੀ, ਗੁਰਮਤ ਨਿਹਚਲ ਹਰ ਮਨ ਵਸਿਆ, ਅੰਮ੍ਰਿਤ ਸਾਚੀ ਬਾਨੀ। ਮਨ ਕੇ ਤਰੰਗ ਸ਼ਬਦ ਨਿਵਾਰੇ, ਰਸਨਾ ਸਹਿ ਸੁਭਾਈ, ਸਤਿਗੁਰ ਮਿਲ ਰਹੀ ਹੈ ਸਦੇ ਆਪਣੇ, ਜਿਨ ਹਰ ਸੇ ਤੀਲੇ ਵਲਾਈ। ਮਨ ਸ਼ਬਦ ਮਰੈ ਤਾਂ ਮੁਕਤੋ ਹੋਵੈ, ਹਰ ਚਰਨੀ ਚਿਤ ਲਾਈ, ਹਰ ਸਰ ਸਾਗਰ ਸਦਾ ਜਲ ਨਿਰਮਲ, ਨਾਵੈ ਸਹਿ ਸੁਭਾਈ। ਸ਼ਬਦ ਵਿਚਾਰ ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰੀ, ਅੰਤਰ ਨਿਹ ਕੇਵਲ ਹਰ ਰਵਿਆ, ਸਭ ਆਤਮ ਰਾਮ ਮੁਰਾਰੀ। ਸੇਵਕ ਸੇਵ ਰਹੇ ਸੱਚ ਰਾਤੇ, ਜੋ ਤੇਰੇ ਮਨ ਭਾਣੇ, ਦੁਬਦਾ ਮਹਿਲ ਨਾ ਪਾਵੈ ਜਗ ਝੂਠੀ, ਗੁਣ ਅਵਗਣ ਨਾ ਪਛਾਣੇ, ਆਪੇ ਮੇਲ ਲੈ ਕਥ ਕਥੀਐ, ਸੱਚ ਸ਼ਬਦ ਸੱਚ ਬਾਣੀ, ਨਾਨਕ ਸਾਚੇ ਸੱਚ ਸਮਾਣੇ, ਹਰ ਕਾ ਨਾਮ ਵਖਾਣੀ। ਸਾਰੰਗ ਮਹੱਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲਵਖ ਭਉ ਪੰਜਨ, ਗੁਰਮੁਖੇ ਕੋ ਡੀਠਾ ਰਹਾਓ। ਕੋਟ ਕੁਟੰਤਰ ਕੇ ਪਾਪ ਬਿਨਾਸਨ, ਹਰ ਸਾਚਾ ਮਨ ਪਾਇਆ, ਹਰ ਬਿਨੇ ਅਵਰ ਨਾ ਸੂਜੈ ਦੂਜਾ, ਸਤਿਗੁਰ ਏਕ ਬੁਝਾਇਆ। ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਹੇ ਸਮਾਈ, ਸ਼ਬਦ ਰਤੇ ਸੇ ਰੰਗ ਚਲੂਲੇ, ਰਾਤੇ ਸਹਿ ਸੁਭਾਈ। ਰਸਨਾ ਸ਼ਬਦ ਵਿਚਾਰ ਰਸ ਰਾਤੀ, ਲਾਲ ਭਈ ਰੰਗ ਲਾਈ, ਰਾਮ ਨਾਮ ਨਿਹ ਕੇਵਲ ਜਾਣਿਆ, ਮਨ ਤ੍ਰਿਪਤਿਆ ਸਾਂਤ ਆਈ। ਪੰਡਿਤ ਪੜ ਪੜ ਮੋਨੀ ਸਭ ਥਾਕੇ, ਭ੍ਰਮ ਭੇਖ ਥਖੇ ਭੇਖ ਤਾਰੀ, ਗੁਰਪ੍ਰਸਾਦ ਨਿਰੰਜਨ ਪਾਇਆ, ਸਾਚਾ ਸ਼ਬਦ ਵਿਚਾਰੀ। ਆਵਾ ਗਾਉਣ ਨਿਵਾਰ ਸੱਚ ਰਾਤੇ, ਸਾਚ ਸ਼ਬਦ ਮਨ ਪਾਇਆ, ਸਤਿਗੁਰ ਸੇਵ ਸਦਾ ਸੁਖ ਪਾਈਐ, ਜਿਨ ਵਿੱਚੋਂ ਆਪ ਗਵਾਇਆ। ਸਾਚੈ ਸ਼ਬਦ ਸਹਿਜ ਧੁਨਿ ਉਪਜੈ, ਮਨ ਸਾਚੈ ਲਿਵਲਾਈ, ਅਗਮਾ ਗੋਚਰ ਨਾਮ ਨਿਰੰਜਨ, ਗੁਰਮੁਖ ਮਨ ਵਸਾਈ। ਏਕ ਸਮੈ ਸਭ ਜਗਤੋ ਵਰਤੈ, ਵਿਰਲਾ ਏਕ ਪਛਾਣੈ, ਸ਼ਬਦ ਮਰੈ ਤਾਂ ਸਭ ਕੇ ਸੂਜੈ, ਅੰਦਨ ਏਕੋ ਜਾਣੈ, ਜਿਸਨੋ ਨਦਰ ਕਰੇ ਸੋਈ ਜਨ ਬੂਜੈ, ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰਤੇ ਸਦਾ ਬੈਰਾਗੀ, ਏਕ ਸ਼ਬਦ ਲਿਵ ਲਾਈ। ਸਾਰੰਗ ਮਹੱਲਾ ਤੀਜਾ। ਮਨ ਮੇਰੇ ਹਰ ਕੀ ਕਥ ਕਹਾਣੀ, ਹਰ ਨਦਰ ਕਰੇ ਸੋਈ ਜਨ ਪਾਏ, ਗੁਰਮੁਖ ਵਿਰ ਲੈ ਜਾਣੀ ਰਹਾਓ।
ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸਬਦ ਪਛਾਨਿਆ ਬਹੁਵਿਧ ਕਰਮ ਕਰੈ ਭਾਈ ਦੂਜੈ ਬਿਨ ਸਬਦੈ ਬਹੁਰਾਨਿਆ ਹਰ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤ ਖੋਈ ਕਿਆ ਦਿਰਣਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਓ ਨਾਮ ਹੋਏ ਸਖਾਈ ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨਾਇ ਲਾਏ ਗੁਰਦੁਆਰੈ ਸੋਈ ਬੂਝੈ ਜਿਸਨ ਵਾ ਬੁਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾਗਮਨ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੈ ਪਾਏ ਮੁਖ ਦੁਆਰਾ ਜਿੰਦਰ ਸੂਝੈ ਸੇ ਕਦੇ ਨਾ ਵਿਗਾੜੈ ਸਤਿਗੁਰ ਬੂਝ ਬੁਝਾਈ ਸੱਚ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ ਸੇ ਦਰ ਸੱਚੈ ਸੱਚ ਕਮਾਵੈ ਜਿਨ ਗੁਰਮੁਖ ਸਾਚ ਅਧਾਰਾ ਮਨਮੁਖ ਦੂਜੈ ਪਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਪਾ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨੋ ਪਾਏ ਸਮਾਵਨ ਸਗਲ ਛਤਰ ਪਤ ਬੀਠਾ ਰਹਾਉ ਰਾਣਾ ਰਾਓ ਰਾਜ ਭੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ ਉਪਮਾ ਸੁਨਹੋ ਰਾਜਨ ਕੀ ਸੰਤੋ ਕਹਿਤ ਜੇਤ ਪਾਹੂਚਾ ਬੇਸਮਾਰ ਵੜਸਾਹ ਦਾ ਤਾਰਾ ਉੱਚੀ ਉੱਚੇ ਹੀ ਤੇ ਉੱਚਾ ਪਵਨ ਪਰੋਇਓ ਸਗਲ ਆਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਰਾਖੇ ਏਕਤ ਕੋਈ ਨਾ ਕਿਸੀ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚਾਲ ਘਰ ਘਰ ਤੁਜੈ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰ ਕਰੈ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀਆ ਵਗਿਆ ਜਨਕੀ ਤੇ ਤੈ ਦੀਏ ਰੁੜਾਈ ਮੁਕਤ ਪਏ ਸਾਧ ਸੰਗਤ ਕਰ ਤਿਨਕੇ ਅਵਗਣ ਸਭ ਪਰ ਹਰਿਆ ਤਿਨ ਕਉ ਦੇਖ ਪਏ ਕਿਰਪਾਲਾ ਤਿਨ ਪਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੜ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀ ਕਰ ਛੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਪੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਿਨਾਸ ਮਿਤ ਨਾਹੀ ਜਾਂ ਕਾ ਵਿਸਥਾਰ ਸੋਭਾ ਤਾਂ ਕੀ ਅਪਰਿਆ ਪਾਰ ਅਨਕ ਰੰਗ ਜਾਂ ਕੇ ਗਨੇ ਨਾ ਜਾਹੇ ਸੋ ਘਰਖਮ ਦੁਹੂ ਮੈਂ ਨਾਹੇ ਅਨਕ ਬ੍ਰਹਮੇ ਜਾਂ ਕੇ ਬੇਧੁਨ ਕਰੈ ਅਨਕ ਮਹੇਸ਼ ਬੈਸ ਧਿਆਨ ਧਰੈ ਅਨਕ ਪੁਰਖਾ ਅੰਸਾ ਅਵਤਾਰ ਅਨਕ ਇੰਦਰ ਉਬੇ ਦਰਬਾਰ ਅਨਕ ਪਵਨ ਪਾਵ ਕਿਆਰ ਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸਿਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਧੇਨ ਅਨਕ ਪਾਰ ਜਾਤ ਅਨਕ ਸੁਖ ਮੁਖ ਬੈਨ ਅਨਕ ਆਕਾਸ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨੈ ਨਿਧਾਨ ਸਰਵ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵਤਨ ਨਾਮ ਲੇਹੇ ਪਾਰ ਬ੍ਰਹਮ ਕਾ ਅੰਤ ਨਾ ਤੇਹੇ ਅਨਕ ਪੁਰੀਆ ਅਨਕ ਤੈ ਖੰਡ ਅਨਕ ਰੂਪ ਰੰਗ ਬ੍ਰਹਿਮੰਡ ਅਨਕ ਬਨਾ ਅਨਕ ਫਲ ਮੂਲ ਆਪੇ ਸੂਖਮ ਆਪੇ ਅਸਥੂਲ
ਅਣਕ ਜੁਗਾਦ ਦਿਨ ਸਿਰ ਰਾਤ, ਅਣਕ ਪਰਲੋ ਅਣਕ ਉਤਪਾਤ, ਅਣਕ ਜੀ ਜਾਂ ਕੇ ਗ੍ਰਹਿ ਮਾਹੇ, ਰਮਤਾਮ ਪੂਰਨ ਸਭ ਠਾਏ, ਅਣਕ ਮਾਇਆ ਜਾਂ ਕੀ ਲਖੀ ਨਾ ਜਾਏ, ਅਣਕ ਕਲਾ ਖੇਲੈ ਹਰ ਰਾਏ, ਅਣਕ ਧੁਨਤ ਲਲਤ ਸੰਗੀਤ, ਅਣਕ ਗੁਪਤ ਪ੍ਰਗਟੇ ਤਹਿ ਚੀਤ, ਸਭ ਤੇ ਊਚ ਭਗਤ ਜਾਂ ਕੈ ਸੰਗ, ਆਠ ਪਹਿਰ ਗੁਣ ਗਾਵੈ ਰੰਗ, ਅਣਕ ਅਨਾਹਦ ਆਨੰਦ ਚੁਨਕਾਰ, ਓਆ ਰਸ ਕਾ ਕਸ਼ੰਤ ਨਾ ਪਾਰ, ਸਤਪੁਰਖ ਸਤ ਅਸਥਾਨ, ਊਚੇ ਊਚ ਨਿਰਮਲ ਨਿਰਬਾਨ, ਆਪਣਾ ਕੀਆ ਜਾਣੈ ਆਪ, ਆਪੇ ਘੜ ਘੜ ਰਹੋ ਬਿਆਪ, ਕਿਰਪਾ ਨਿਧਾਨ ਨਾਨਕ ਦਿਆਲ, ਜਿਨ ਜਪਿਆ ਨਾਨਕ ਤੇ ਭਏ ਨਿਹਾਲ। ਸਾਰ ਮਿਸ਼ੰਤ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਭ ਦੇਖੀਐ ਅਨਪੈ ਕਾ ਦਾਤਾ, ਘੜ ਘੜ ਪੂਰਨ ਹੈ ਅਲਪਾਤਾ, ਘੜ ਘੜ ਪੂਰਨ ਕਰ ਬਿਸਥੀਰਨ, ਜਲ ਤਰੰਗ ਜਿਉਂ ਰਚਨ ਕੀਆ, ਹਬ ਰਸ ਮਾਣੇ ਪੋ ਘਟਾਣੇ, ਆਨਾ ਵੀ ਆ ਕੋਥੀਆ, ਹਰ ਰੰਗੀ ਇੱਕ ਰੰਗੀ ਠਾਕਰ, ਸੰਤ ਸੰਗ ਪ੍ਰਭ ਜਾਤਾ, ਨਾਨਕ ਦਰਸ ਲੀਨਾ ਜਿਉਂ ਜਲ ਮੀਨਾ, ਸਭ ਦੇਖੀਐ ਅਨਪੈ ਕਾ ਦਾਤਾ, ਕੌਣ ਉਪਮਾ ਦਿਓ ਕਮਨ ਵਡਾਈ, ਪੂਰਨ ਪੂਰ ਰਹੋ ਸਰਬਠਾਈ, ਪੂਰਨ ਮਨ ਮੋਹਨ ਘੜ ਘੜ ਸੋਹਨ, ਜਬ ਖਿੰਚੈ ਤਬ ਸ਼ਾਈ, ਕਿਉ ਨਾ ਅਰਾਧੋ ਮਿਲ ਕਰ ਸਾਧੋ, ਕਰੀ ਮੋਹਤਕ ਬੇਲਾ ਆਈ, ਅਰਥ ਦਰਬ ਸਭ ਜੋ ਕਿਛ ਦਿਸੈ, ਸੰਗ ਨ ਕਛ ਹੂੰ ਜਾਈ, ਕਹੋ ਨਾਨਕ ਹਰ ਹਰ ਆਰਾਧੋ, ਕਵਨ ਉਪਮਾ ਦਿਓ ਕਵਨ ਵਡਾਈ, ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਓ ਅਰਾਪੋ ਦਿਓ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਹਿ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ, ਥਾਨ ਥਨੰਤਰ ਦੇਸਾ, ਬੰਧਨ ਤੇ ਮੁਕਤਾ ਘੜ ਘੜ ਜੁਗਤਾ, ਕਹਿ ਨਾ ਸਕਾਉ ਹਰ ਜੈਸਾ, ਦੇਖ ਚਰਤ ਨਾਨਕ ਮਨ ਮੋਹਿਓ, ਪੁੱਛੈ ਦੀਨ ਮੇਰੋ ਠਾਕੁਰ ਕੈਸਾ, ਕਰ ਕਿਰਪਾ ਆਪਣੇ ਪਹਿਆਇਆ, ਧਨ ਸੋਹਰੇ ਦਾ ਜੇ ਚਰਨ ਵਸਾਇਆ, ਚਰਨ ਵਸਾਇਆ ਸੰਤ ਸੰਗਾਇਆ, ਅਗਿਆਨਾ ਦੇਰ ਗਵਾਇਆ, ਭਇਆ ਪ੍ਰਗਾਸ ਹਿਰਦੈ ਉਲਾਸ, ਪ੍ਰਭ ਲੋੜੀਂਦਾ ਪਾਇਆ, ਦੁਖ ਨਾਠਾ ਸੋ ਕਰ ਮੈਂ ਗੂਠਾ, ਮਹਾ ਆਨੰਦ ਸਹਿਜਾਇਆ, ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪਹਿਆਇਆ, ਸਾਰੰਕੀ ਵਾਰ ਮਹੱਲਾ ਚੌਥਾ, ਰਾਏ ਮਹਿਮੇ ਹਸਨੇ ਕੀ ਤੁਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਦੂਜਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਮਹੱਲਾ ਪਹਿਲਾ। ਨਾ ਪੀਜੈ ਰਾਗੀ ਨਾ ਦੀ ਭੇਦ, ਨਾ ਪੀਜੈ ਸੁਰਤੀ ਗਿਆਨੀ ਯੋਗ, ਨਾ ਪੀਜੈ ਸੋਗੀ ਕੀਤੈ ਰੋਜ, ਨਾ ਪੀਜੈ ਰੂਪੀ ਮਾਲੀ ਰੰਗ, ਨਾ ਪੀਜੈ ਤੀਰਥ ਭਵਿਆ ਨੰਗ, ਨਾ ਪੀਜੈ ਦਾਤੀ ਕੀਤੈ ਪੁੰਨ, ਨਾ ਪੀਜੈ ਬਾਹਰ ਬੈਠਿਆ ਸੁੰਨ, ਨਾ ਪੀਜੈ ਭੇੜ ਮਰੈ ਭੇੜ ਸੂਰ, ਨਾ ਪੀਜੈ ਕੇਤੇ ਹੋਵੈ ਧੂੜ, ਲੇਖਾ ਲਿਖੀਐ ਮਨ ਕੈ ਭਾਏ, ਨਾਨਕ ਪੀਜੈ ਸਾਚੈ ਨਾਏ। ਮਹੱਲਾ ਪਹਿਲਾ। ਨਾਮ ਛੇ ਖਟਕਾ ਕਰੇ ਵਿਚਾਰ, ਨਿਸ ਦਿਨ ਉਚਰੈ ਪਾਰ ਅਠਾਰ, ਤਿੰਨ ਪਿਅੰਤ ਨਾ ਪਾਇਆ ਤੋਹੇ, ਨਾ ਬਿਹੂਣ ਮੁਕਤ ਕਿਉ ਹੋਏ, ਨਾਭ ਵਸਤ ਬ੍ਰਹਮ ਅੰਤ ਨਾ ਜਾਣਿਆ, ਗੁਰਮੁਖ ਨਾਨਕ ਨਾਮ ਪਛਾਣਿਆ, ਪੌੜੀ ਆਪੇ ਆਪ ਨਿਰੰਜਨਾ, ਜਿਨ ਆਪ ਪਾਇਆ ਆਪੇ ਖਿਲ ਰਚਾਇਓ, ਨ ਸਭ ਜਗਤ ਸਵਾਇਆ, ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ, ਗੁਰਪ੍ਰਸਾਦੀ ਉਬਰੇ ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਸਲੋਕ ਮਹੱਲਾ ਦੂਜਾ। ਆਪੋ ਪਾਏ ਨਾਨਕਾ ਆਪੇ ਰੱਖੈ ਵੇਕ, ਮੰਦਾ ਕਿਸਨੋ ਵਾਖੀਐ ਜਾਂ ਸਭਨਾ ਸਾਹਿਬ ਏਕ, ਸਭਨਾ ਸਾਹਿਬ ਏਕ ਹੈ ਵੇਖੈ ਤੰਦੈ ਲਾਏ, ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੇ, ਆਵੈ ਨੰਗੇ ਜਾਹੇ ਨੰਗੇ ਵਿਚੇ ਕਰੈ ਵਿਥਾਰ, ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ। ਮਹੱਲਾ ਪਹਿਲਾ।
ਜਿਨਸ ਥਾਪ ਜੀਆਂ ਕੋ ਭੇਜੈ ਜਿਨਸ ਥਾਪ ਲੈ ਜਾਵੈ ਆਪੇ ਥਾਪੋ ਥਾਪੈ ਆਪੇ ਏਤੇ ਵਿਸਕਰਾਵੈ ਜੇਤੇ ਜੀ ਫਿਰੈ ਔਦੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀਚੈ ਦਾਵੇ ਮੂਲ ਮਤ ਪ੍ਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ ਪੌੜੀ ਗੁਰਮੁਖ ਚਲਤਰ ਚਾਹਿਓਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਈ ਭ੍ਰਮ ਕਟਿਆ ਸਿਵ ਜੋ ਜਗਾਇਆ ਜਿਨ ਕਹਿ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸ ਸਮਾਲ ਵਸ ਲਈ ਵਣ ਜਾ ਰਹੀ ਵੱਖਰ ਬੱਧਾ ਪਾਏ ਕਈ ਲਾਹ ਲੈ ਚੱਲੇ ਚੱਲੇ ਮੂਲ ਗਵਾਏ ਥੋੜਾ ਕਿਨੈ ਨਾ ਮੰਗਿਓ ਕਿਸ ਕਹੀ ਐਸਾ ਬਾਸ ਨਦਰ ਤਿਨਾ ਕਹੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰਚੇਲੇ ਹੋਵੇ ਆਗੈ ਪਾਛੈ ਗਣਤ ਨਾ ਆਵੈ ਕਿਆ ਜਾਤੀ ਕਿਆ ਹੁਣ ਹੋਵੇ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪੌੜੀ ਮਨਮੁਖ ਦੂਜਾ ਭਰਮ ਹੈ ਦੂਜੈ ਲੁਭਾਇਆ ਕੂੜ ਕਪਟ ਕਮਾਮ ਦੇ ਕੂੜੋਆ ਲਾਇਆ ਪੁੱਤਰ ਕਲਤਰ ਮੋਹੇਤ ਹੈ ਸਭ ਦੁੱਖ ਸਬਾਇਆ ਜਮਦਰ ਬੱਦੇ ਮਾਰੀਐ ਪਰਮੈ ਪਰਮਾਇਆ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਸਲੋਕ ਮਹੱਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ ਤਿੰਨੀ ਪੀਤਾ ਰੰਗ ਸਿਓ ਜਿਨ ਕਉ ਲਿਖਿਆ ਯਾਦ ਮਹੱਲਾ ਦੂਜਾ ਕੀਤਾ ਕਿਆ ਸਾਲਾਹੀਐ ਕਰੇ ਸੋਏ ਸਾਲਾਹੇ ਨਾਨਕੇ ਕੀ ਬਾਹਰਾ ਦੂਜਾ ਦਾਤਾ ਨਾਹੇ ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਹੀਐ ਜੇ ਸਭਸੈ ਦੇ ਆਧਾਰ ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ ਵੱਡਾ ਕਰ ਸਾਲਾਹੀਐ ਅੰਤ ਨਾ ਪਾਰਾਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ ਨਾਮ ਨਿਰੰਜਨ ਉਚਰਾ ਪਾਸਿਓ ਕਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਲਿਵਲਾਈ ਸਲੋਕ ਮਹੱਲਾ ਦੂਜਾ ਤਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਕੀ ਨਾ ਫਿਰੈ ਸਾਹਿਬ ਸੋ ਪ੍ਰਵਾਣ ਚੀਰੀ ਜਿਸਕੀ ਚਲਣਾ ਮੀਰ ਮਲਕ ਸਾਲਾਰ ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ ਜਿੰਨਾ ਚੀਰੀ ਚਲਣਾ ਹੱਥ ਤਿੰਨਾ ਕਿਛ ਨਾ ਹੈ ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ ਮਹੱਲਾ ਦੂਜਾ ਸਿਫਤ ਜਿੰਨਾ ਕਉ ਬਖਸੀਐ ਸੇਈ ਪੋਤੇਦਾਰ ਕੁੰਜੀ ਜਿਨ ਕਉ ਦਿੱਤੀਆ ਤਿੰਨਾ ਮਿਲੇ ਭੰਡਾਰ ਜੈ ਭੰਡਾਰੀ ਹੂੰ ਗੁਣ ਨਿਕਲੈ ਤੇ ਕੀ ਐ ਪ੍ਰਵਾਣ ਨਦਰ ਤਿੰਨਾ ਕਉ ਨਾਨਕਾ ਨਾਮ ਜਿੰਨਾ ਨੀਸਾਨ ਪੌੜੀ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ ਸੁਣ ਸੁਣ ਮਨ ਵਸਾਈਐ ਬੁਝੈ ਜਨ ਕੋਈ ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ ਭਗਤਾਂ ਕਉ ਨਾਮ ਆਧਾਰ ਹੈ ਨਾਮੇ ਸੁਖੋਈ ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ ਸਲੋਕ ਮਹੱਲਾ ਪਹਿਲਾ ਨਾਨਕ ਤੁਲੀਐ ਤੋਲ ਜੇ ਜੀਓ ਪਿੱਛੇ ਪਾਈਐ ਇਕ ਸੁਨਾ ਪੁਜੈ ਬੋਲ ਜੇ ਪੂਰਾ ਪੂਰਾ ਕਰ ਮਿਲੈ ਵੱਡਾ ਆਖਣ ਪਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੈ ਸੁਨਿਆਰ
ਤੋਲਾ ਮਾਸਾ ਰਤਕ ਪਾਏ, ਨਾਨਕ ਪੁੱਛਿਆ ਦੇ ਪੁਜਾਏ, ਮੂਰਖ ਅੰਧਿਆਂ ਦੀ ਧਾਤ, ਕਹਿ ਕਹਿ ਕਹਿਣ ਕਹਾਣੀ ਆਪ। ਮਹੱਲਾ

ਸੁਖ ਨਾਮ ਧਿਆਈ ਹੈ ਨਾਨਕ ਲਿਵਲਾਈ ਸਲੋਕ ਮਹੱਲਾ ਪਹਿਲਾ ਜੂਠ ਨਾ ਰਾਗੀ ਜੂਠ ਨਾ ਵੇਦੀ ਜੂਠ ਨਾ ਚੰਦ ਸੂਰਜ ਕੀ ਭੇਦੀ ਜੂਠ ਨਾ ਅੰਨੀ ਜੂਠ ਨਾ ਨਾਈ ਜੂਠ ਨਾ ਮੀਹੋਂ ਵਰਿਆ ਸਭ ਥਾਈ ਜੂਠ ਨਾ ਧਰਤੀ ਜੂਠ ਨਾ ਪਾਣੀ ਜੂਠ ਨਾ ਪਾਉਣਾ ਮਹਿ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਏ ਮੋਹੇ ਫੇਰਿਆ ਮੋਹ ਜੂਠਾ ਹੋਏ ਮਹੱਲਾ ਪਹਿਲਾ ਨਾਨਕ ਚੁੱਲੀਆਂ ਸੁੱਚੀਆਂ ਜੇ ਪਰ ਜਾਣੈ ਕੋਏ ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਾਹਮਣ ਚੁੱਲੀ ਸੰਤੋਖ ਕੀ ਗਿਰਹੀ ਕਾ ਸਤਦਾਨ ਰਾਜੇ ਚੁੱਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚੇਤਨਾ ਤੋਂ ਪਈ ਮੁਖ ਪੀਤੈ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾ ਸੁਣਿਆ ਸਭ ਸਿੱਧ ਹੈ ਰਿਦ ਪਿੱਛੇ ਆਵੈ ਨਾ ਸੁਣਿਆ ਨੌ ਨਿਦ ਮਿਲੈ ਮਨ ਚਿੰਦਿਆ ਪਾਵੈ ਨਾ ਸੁਣਿਆ ਸੰਤੋਖ ਹੋਏ ਕਵਲਾ ਚਰਨ ਤੇ ਆਵੈ ਨਾ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾ ਉਪਾਈਐ ਨਾਨਕ ਗੁਣ ਗਾਵੈ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੈ ਪੁਕਾਰ ਦੁਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮੰਤਨ ਹਰਿਆ ਹੋਏ ਦੁੱਖ ਕੀਆਂ ਅੱਗੀ ਮਾਰੀ ਐ ਪੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆਂ ਪਸ ਰੰਗ ਪਸੂ ਹੂੰ ਪਸ ਖੇ ਪਸੋ ਪਸ ਕਮਾਵਣੀ ਪੀ ਪਸ ਭਰਿਆ ਦੇਹ ਜਾਂ ਜੀਉ ਵਿੱਚੋਂ ਕੱਢੀਐ ਪਸੂ ਭਰਿਆ ਜਾਏ ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾ ਸੁਣਿਆ ਸੁੱਚ ਸੰਜਮੋ ਜਮ ਨੇੜ ਨਾ ਆਵੈ ਨਾ ਸੁਣਿਆ ਘੜ ਚਾਨਣਾ ਆਨੇਰ ਗਵਾਵੈ ਨਾ ਸੁਣਿਆ ਆ ਬੁੱਝੀਐ ਲਾਹਾ ਨਾ ਪਾਵੈ ਨਾ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ ਨਾਨਕ ਨਾ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾ ਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨੈ ਖਾਏ ਅੰਧੀ ਕੰਮੀ ਅੰਧ ਸਜਾਏ ਭੁੱਖਿਆਂ ਦੇ ਨਾ ਮਰਦਿਆ ਰੱਖੈ ਅੰਧਾ ਚਖੜਾ ਅੰਧਾ ਝਗੜਾ ਅੰਧੀ ਸਖੈ ਮਹੱਲਾ ਪਹਿਲਾ ਸਭੇ ਸੁਰਤੀ ਯੋਗ ਸਭ ਸਭੇ ਵੇਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਯੋਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀ ਬਾਣ ਪੌੜੀ ਨਾ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾ ਮੰਨਿਆ ਭਵਜਲ ਲੰਘੀਐ ਫਿਰ ਵਿਘਨ ਨਾ ਹੋਈ ਨਾ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾ ਉਪਾਈਐ ਨਾਨਕ ਸਤਿਗੁਰ ਮਿਲਿਆ ਨਾ ਮੰਨੀਐ ਜਿੰਦੇ ਵੈ ਸੋਈ ਸਲੋਕ ਮਹੱਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇੱਕ ਪੈਰ ਤੇ ਆਏ ਪਾਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕੈ ਕਿਸਨੋ ਜ਼ੋਰ ਕਰੇ ਕਿਸਨੋ ਕਹੀਐ ਨਾਨਕਾ ਕਿਸਨੋ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣਾਏ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੈ ਤੋਟ ਨਾ ਹੋ ਥੱਕਾ ਨਾ ਠਾਕੀਆ ਏਵਡ ਰੱਖੈ ਜੋਤ ਨਾਨਕ ਚਖਿਓ ਨਾਨਕ ਚਸਿਓ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾ ਮੰਨਿਆ ਕੁਲੋਦਰੈ ਸਭ ਕੁਟੰਬ ਸਵਾਇਆ ਨਾ ਮੰਨਿਆ ਸੰਗਤ ਉਦਰੈ ਜਨਿਰਦੈ ਵਸਾਇਆ ਨਾ ਮੰਨਿਆ

ਹੁਣ ਉਧਰੇ ਜਿਨ ਰਸਨ ਰਸਾਇਆ ਨਾਇ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁੱਤੀ ਮਹਾ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨ ਜਾਪੀ ਕੇ ਤੜਾ ਕਹਿ ਨਾ ਸਕੀ ਜੈਕਾਰ ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ ਤ੍ਰਿਣਾ ਪਾਇਓ ਬੱਪੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪਰਣੈ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾਂ ਮਾਨਸਾਂ ਜੋਤ ਕਰੈ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਇ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਨਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨਿਆ ਸਾਂਤ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸਰੀਕ ਹੋ

ਨਾਮ ਸੁਜਾਖਾਂ ਜੇਤਾ ਆਖਣ ਸਾਹੀ ਸਬਦੀ ਪਾਖਿਆ ਭਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੈ ਵਾਰੋ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਇਹ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਐ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਐ ਗੁਣ ਉਚਰੈ ਨਾਮੇ ਸੁਖ ਸੋਈ

ਸ਼ਾਸਤਰ ਵੇਦ ਪੁਰਾਣ ਪੜੰਤਾ ਪੁਕਾਰੰਤਾ ਆ ਜਾਣੰਤਾ ਜਾਂ ਬੁਝੈ ਤਾਂ ਸੁਝੈ ਸੋਈ ਨਾਨਕ ਆਖਿਆ ਕੂਕਨਾ ਹੋਈ। ਮਹੱਲਾ ਪਹਿਲਾ ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਤੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਹ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁੱਕਾ ਧਰਮ ਵਿਚਾਰ ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਹੇ ਮਹੱਲਾ ਪਹਿਲਾ ਅਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਰ ਸੰਜਮ ਸੁੱਚ ਪੰਨੀ ਖਾਣਾ ਖਾ ਜਹਾਜ ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਪਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਥਾ ਚੋਲੀ ਬਹੁ ਪੇਖ ਕਰੇ ਦੁਰਮਤ ਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਓ ਵਿਛੜਿਆ ਵਿਸੋਏ ਵਿਛੋੜਾ ਇਹ ਘੜੀ ਮੈਂ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ

ਚੱਖ ਚੱਖ ਚੱਖਣਾ ਝਗੜਾ ਚਾਖ, ਚੱਖ ਚੱਖ ਜਾਹੇ ਚੱਖੈ ਤਿੰਨ ਪਾਸ, ਮਹੱਲਾ ਪਹਿਲਾ। ਕਾਪੜ ਕਾਠ ਰੰਗਾਇਆ ਰਾਂਗ, ਘਰ ਗੱਛ ਕੀਤੇ ਬਾਗੇ ਬਾਗ, ਸਾਧ ਸਹਿਜ ਘਰ ਮਨ ਖੇ ਲਾਇਆ, ਤੈਂ ਸੋ ਪਾਸੋਂ ਕਹਿਣ ਕਹਾਇਆ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ, ਜੇ ਫਿਰ ਮਿੱਠਾ ਪੇੜੇ ਖਾਏ ਤਉ ਕੌੜਾ ਤਨ ਚੁੱਕ ਸਮਾਏ। ਨਾਨਕ ਗੁਰਮੁਖ ਭਾਵੈ ਸੋਏ, ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ। ਜਿਨ ਕੈ ਹਿਰਦੈ ਮੈਲ ਕਪਟ ਹੈ, ਬਾਹਰ ਤੋਂ ਆਇਆ ਕੂੜ ਕਪਟ ਕਮਾਮ ਦੇ, ਕੂੜ ਪ੍ਰਗਟੀ ਆਇਆ, ਅੰਦਰ ਹੋਏ ਸੋ ਨਿਕਲੈ ਨੇ ਛਪੈ ਛਪਾਇਆ। ਕੂੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ, ਨਾਨਕ ਜੋ ਬੀਜੈ ਸੋ ਖਾਵਣਾ, ਕਰਤਾ ਲਿਖ ਪਾਇਆ। ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ, ਪਾਪੁਨ ਵਿਚਾਰ ਦੇ ਦੇ ਲੈਣਾ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ, ਭਰਮ ਪਵੈ ਸੰਸਾਰ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਤੇ ਆਈ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਮੈਂ ਟੁੱਟੈ, ਤਾਂ ਕੋ ਲਿਖਿਆ ਲਿਖੈ ਮਹੱਲਾ ਪਹਿਲਾ। ਬੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ, ਸੱਚ ਬੀਜੈ ਸੱਚ ਉਗਵੈ, ਦਰਗੈ ਪਾਈਐ ਥਾਉ। ਬੇਦ ਵਪਾਰੀ ਗਿਆਨ ਰਾਸ, ਕਰਮੀ ਪੱਲੈ ਹੋਏ, ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ। ਪੌੜੀ ਨਿੰਮ ਬਿਰਖ ਬਹੁ ਸੰਚੀ ਹੈ, ਅੰਮ੍ਰਿਤ ਰਸ ਪਾਇਆ, ਬਿਸੀਅਰ ਮੰਤਰ ਮਿਸਾਹੀ ਹੈ, ਬਹੁ ਦੂਧ ਪੀ ਆਇਆ। ਮਨ ਮੁਖਿਆ ਪਿੰਨ ਨਾ ਭੇਜਈ, ਪੱਥਰ ਨਾ ਵਾਇਆ, ਬਿਖਮੈ ਅੰਮ੍ਰਿਤ ਸੰਚੀ ਹੈ, ਬਿਖਕਾ ਫਲ ਪਾਇਆ, ਨਾਨਕ ਸੰਗਤ ਮੇਲ ਹਰ, ਸਭ ਬਿਖ ਲੈ ਜਾਇਆ। ਸਲੋਕ ਮਹੱਲਾ ਪਹਿਲਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨੀ ਲੱਦਿਆ ਇੱਕ ਚੱਲ, ਇੱਕ ਨੀ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਪਾਰ, ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ, ਲਸਕਰ ਸਣੈ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ। ਮਹੱਲਾ ਪਹਿਲਾ। ਨਾਨਕ ਢੇਰੀ ਟਹਿ ਪਈ, ਮਿੱਟੀ ਸੰਧਾ ਕੋਟ, ਪੀਤਰ ਚੋਰ ਬਹਾਲਿਆ, ਖੋਟ ਵੇ ਜੀਆ ਖੋਟ। ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਢਾਇਆ, ਮਹਾਂਕਰੂਪ ਦੁਖੀਏ ਸਦਾ, ਕਾਲੇ ਮੋਹ ਮਾਇਆ, ਭਲਕੇ ਉੱਠ ਨਿਤ ਪਰ ਦਰ ਬਹਿਰੈ, ਹਰ ਨਾਮ ਚੁਰਾਇਆ, ਹਰ ਜੀਓ ਤਿਨ ਕੀ ਸੰਗਤ, ਮਤ ਕਰੋ ਰੱਖ ਲਿਓ ਹਰ ਰਾਇਆ। ਨਾਨਕ ਪਇਆ ਕਿਰਤ ਕਮਾਮ ਦੇ, ਮਨਮੁਖ ਦੁਖ ਪਾਇਆ। ਸਲੋਕ ਮਹੱਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ, ਹੁਕਮ ਪਛਾਣੈ ਖਸਮ ਕਾ, ਤਾਂ ਸਚ ਪਾਵੈ ਕੋਏ, ਗੁਰਮੁਖ ਆ ਪਛਾਣੀਐ ਬੁਰਾ ਨਾ ਦਿਸੈ ਕੋਏ, ਨਾਨਕ ਗੁਰਮੁਖ ਨਾਮ ਧਿਆਈਐ ਸਹਿ ਲਾਇਆ ਸੋਏ। ਮਹੱਲਾ ਚੌਥਾ। ਸਭਨਾ ਦਾਤਾ ਆਪ ਹੈ, ਆਪੇ ਮਿਲਣਹਾਰ, ਨਾਨਕ ਸ਼ਬਦ ਮਿਲੇ ਨਾ ਵਿਛੜੈ, ਜਿਨ੍ਹਾਂ ਸੇਵਿਆ ਹਰ ਦਾਤਾਰ। ਪੌੜੀ ਗੁਰਮੁਖ ਹਿਰਦੈ ਸਾਂਤ ਹੈ, ਨਾਉ ਉਗਵੇ ਆਇਆ, ਜਪ ਤਪ ਤੀਰਥ ਸੰਜਮ ਕਰੇ, ਮੇਰੇ ਪ੍ਰਭ ਪਾਇਆ, ਹਿਰਦਾ ਸੁਧ ਹਰ ਸੇਵਨ ਦੇ, ਸੋਹੈ ਗੁਣ ਗਾਇਆ, ਮੇਰੇ ਹਰ ਜੀਉ ਵੈ ਭਾਵਦਾ, ਗੁਰਮੁਖ ਉਤਰਾਇਆ, ਨਾਨਕ ਗੁਰਮੁਖ ਮੇਲਿਆਨ, ਹਰ ਦਰ ਸੁਹਾਇਆ। ਸਲੋਕ ਮਹੱਲਾ ਪਹਿਲਾ। ਧਨਵੰਤੀ ਇਵਹੀ ਕਰੈ, ਧਨਵੰਤਾ ਇਵੀ ਕਹਿ, ਅਵਰੀ ਕਉ ਤਨ ਜਾਉ, ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਉ। ਮਹੱਲਾ ਪਹਿਲਾ। ਸੂਰਜ ਚੜੈ ਵਿਯੋਗ, ਸਭ ਸਹਿ ਘਟੈ ਆਰਜਾ, ਤਨ ਮਨ ਰਤਾ ਭੋਗ, ਕੋਈ ਹਾਰੈ ਕੋ ਜਣੈ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਐ, ਨਾਨਕ ਵੇਖੈ ਆਪ, ਫੂਕ ਕਢਾਏ ਟਹਿ ਪਵੈ। ਪੌੜੀ ਸਤ ਸੰਗਤ ਨਾਮ ਨਿਧਾਨ ਹੈ, ਜਿਥੋਂ ਹਰ ਪਾਇਆ, ਗੁਰ ਪ੍ਰਸਾਦੀ ਘਟ ਚਾਨਣਾ, ਅਨੇਰ ਗਵਾਇਆ,
ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲਿਆ ਨਾਉ ਪਾਈਐ, ਮਿਲ ਨਾਮ ਤੇ ਆਇਆ, ਜਿਨ ਕਹਿ ਪੋਤੈ ਪੁੰਨ ਹੈ ਤਿੰਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ।

ਲਾਲਚ ਹੋਰ ਪੌੜੀ। ਨਾਮ ਸਲਾਹਨ ਨਾਮ ਮਾਨੋ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ। ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ। ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆਂ ਹਰ ਨਾਉ, ਨਾਨਕ ਨਾਮੇ ਹੂਣਿਆ ਤਿੰਨ ਤਨ ਖਾਵੈ ਕਾਉ। ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ, ਓਏ ਬਾਹੁੜ ਜੋ ਨਾ ਆਵਨੀ ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਓਏ ਕਿਰਪਾ ਕਰਕੇ ਮੇਲਿਆਂ ਨੂੰ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ ਹਮੈ ਬਹੁਤ ਹੰਕਾਰ, ਸਬਦੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਸੇਵਾ ਥਾਏ ਨਾ ਪਵਈ ਤਿਸ ਕੀ ਖੱਪ ਖੱਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮੰਨ ਲਏ ਸ਼ਬਦ ਰੱਖੈ ਉਰਤਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸ਼ੇ ਮਿਲ ਲਏ ਆਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਝਾਵੈ। ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮਕਾਲ ਸਿਰ ਮਾਰੀ। ਪਾਪ ਬੇਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ। ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਤਾਰੀ। ਸਲੋਕ ਮਹੱਲਾ ਤੀਜਾ। ਵਿਣ ਸਤਿਗੁਰ ਸੇਵੇ ਸੁਖ ਨਹੀਂ ਮਰ ਜੰਮੈ ਵਾਰੋ ਵਾਰ, ਮੋਠ ਗੌਲੀ ਪਾਈਅਨ ਬਹੁ ਦੂਜੈ ਪਾਏ ਵਿਕਾਰ। ਇੱਕ ਗੁਰਪ੍ਰਸਾਦੀ ਉਬਰੇ ਤਿਸ ਜਨ ਕਉ ਕਰਹਿ ਸਭ ਨਮਸਕਾਰ, ਨਾਨਕ ਅੰਦਰ ਨਾਮ ਤੇ ਆਏ ਤੂੰ ਅੰਤਰ ਜਿਤ ਪਾਵੈ ਮੋਖ ਦੁਆਰ। ਮਹੱਲਾ ਤੀਜਾ। ਮਾਇਆ ਮੋਹੇ ਵਿਸਾਰਿਆ ਸਚ ਮਰਨਾ ਹਰ ਨਾਮ, ਧੰਦਾ ਕਰਤਿਆ ਜਨਮ ਗਿਆ ਅੰਦਰ ਦੁਖ ਸਹਾਮ, ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ। ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ।

ਮਹੱਲਾ ਤੀਜਾ ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣੇ ਜੇ ਚੱਲੈ ਬਹੁਣ ਨਾ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾ ਮਾਏ ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਥਾਓ ਕਥਾਓ ਨਾ ਜਾਣਨੀ ਸਦਾ ਚਿਤ ਵੈ ਬੇਕਾਰ ਦਰਗਹਿ ਲੇਖਾ ਮੰਗੀਐ ਉਥੇ ਹੋਏ ਕੂੜਿਆਰ ਆਪੇ ਸ੍ਰਿਸ਼ਟਿ ਉਪਾਈਆਂ ਨੂੰ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿੰਨੀਆਂ ਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਹੋ ਚਿਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ ਮਾਇਆ ਹਿਰਿਆਣਿਆ ਜਮਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ ਨਾਨਕ ਗੁਰਸਰਨ ਆਈ ਉਬਰੇ ਹਰ ਗੁਰ ਰਖਵਾਲਿਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸੁਆਏ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਿਜਕ ਸਮਾਏ ਜਮਕਾ ਫਾਹਾ ਗਲੋ ਨ ਕੱਟੀਐ ਫਿਰ ਫਿਰ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਆਂਦਿਨ ਨਾਮ ਤੇ ਆਏਂਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣਜੈ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੈ ਪਾਣੈ ਜੇ ਚੱਲੈ ਸਹਿਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲਿਪਤ ਲਿਵਲਾਇਆ ਉਹਨਾਂ ਸੋਗ ਵਿਯੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲੈ ਮਿਲਾਇਆ ਸਲੋਕ ਮਹੱਲਾ ਤੀਜਾ ਪਰਾਈ ਅਮਾਣ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆ ਥਾਵੋ ਲੈ ਉਹ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵੱਥ ਲਹਿ ਨੌ ਨਿਤ ਪੱਲੇ ਪਾਏ ਘਰ ਹੁੰਦੈ ਧਨ ਜਗ ਭੁੱਖਾ ਮੁਆ ਬਿਨ ਸਤਿਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਿਯੋਗ ਨਾ ਕੋਏ ਵਸ ਪਰਾਈ ਆਪ ਗਰਬ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਜੇ ਕਿਨੈ ਨਾ ਪਾਇਓ ਫਿਰ ਫਿਰ ਆਵੈ ਜਾਏ ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੈ ਕਬੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨਮੁਖ ਤਿਨਕੀ ਬਖੀਲੀ ਕੇ ਕਰੇ ਜੇ ਸੱਚਾ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰੱਖਸੀ ਮੇਰਾ ਪਿਆਰਾ ਸਰਣਾਗਤ ਭਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਉਜਲ ਦਰਬਾਰੇ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਕਸੈ ਮੋਹ ਮਾਇਆ ਦੇਸ ਪਰਦੇਸ ਧਨ ਚੋਰਾਏ ਆਣ ਮੋਹੇ ਪਾਇਆ ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਵੈ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਸਲੋਕ ਮਹੱਲਾ ਤੀਜਾ ਗੁਰਮੁਖ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨਾ ਹੋਵਈ ਨਾਮ ਵਸੈ ਮਨ ਆਏ
ਬਿਨ ਨਾਵੈ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ ਨਾਨਕ ਰਸ ਕਾ ਸੋ ਸ਼ਬਦ ਸਲਾਹਣਾ ਆਪੇ ਲੈ ਮਿਲਾਏ ਮਹੱਲਾ ਤੀਜਾ ਜੀਆਂ ਅੰਦਰ ਜੀਓ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਏ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦੇ ਪ੍ਰਗਟ ਹੋਏ ਪੰਡਿਤ ਮੋਨੀ ਪੜ ਪੜ ਥੱਕੇ ਭੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈ ਹੈ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖੈ ਤਨੇ ਹੋ ਬਹਿਮੰਦ ਪਕਾਇਆ ਤਿਸਦਾ ਸਭ ਕਿਛ ਚੱਲ ਸੀ ਮੇਰੇ ਪ੍ਰਭਾਇਆ ਕਿਉਂ ਰਹੀਐ ਥਿਰ ਜਗ ਕੋ ਕੱਢੋ ਉਪਾਇਆ ਗੁਰਪੂਰੇ ਕੀ ਚਾਕਰੀ ਥਿਰ ਕੰਧ ਸਵਾਇਆ ਨਾਨਕ ਬਖਸ ਮਿਲਾਇਨ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਮਾਇਆ ਮੋਹੇ ਵਿਸਾਰਿਆ ਗੁਰ ਕਾ ਪਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨਾ ਲੱਗੈ ਪਿਆਰ ਗੁਰਮੁਖ ਜਿੰਨਾ ਸ਼ਬਦ ਮਨ ਵਸੈ ਦਰਗੈ ਮੁਖ ਦੁਆਰ ਨਾਨਕ ਆਪੇ ਮਿਲ ਲਏ ਆਪੇ ਬਖਸ਼ਣਹਾਰ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸਿਓ ਕਿਉਂ ਮਨ ਰੂਸੀਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਤੇ ਆਏ ਦੁੱਖ ਭੁੱਖ ਕਾੜਾ ਸਭ ਚੁਕਾਏ ਸੀ ਮੀਹੋਂ ਉੱਠਾ ਸ਼ੈਬਰ ਲਾਏ ਸਭ ਧਰਤ ਪਈ ਹਰਿਆਵਲੀ ਅਨਜੰਮਿਆ ਬੋਹਲ ਲਾਏ ਹਰ ਅਚਿੰਤ ਬੁਲਾਵੈ ਕਿਰਪਾ ਕਰ ਹਰ ਆਪੇ ਪਾਵੈ ਥਾਏ ਹਰ ਤਸੈ ਧਿਆਵੋ ਸੰਤ ਜਨੋ ਜੋਵੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨ੍ਹਾਂ ਗੁਰਮੁਖ ਨਾਮ ਆਰਾਧਿਆ ਤਿੰਨਾ ਦੁੱਖ ਭੁੱਖ ਲੈ ਜਾਏ ਜਨ ਨਾਨਕ ਤ੍ਰਿਪਤੈ ਗਾਏ ਗੁਣ ਹਰ ਦਰਸ਼ਨ ਦੇਹੋ ਸੁਭਾਏ ਪੌੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਿਆਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਉਨ ਮਨ ਲਿਵਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅੱਪੜ ਕੋਇ ਨਾ ਸਕਈ ਪੂਰੇ ਸਤਿਗੁਰ ਕੀ ਵਡਿਆਈਆ ਸਲੋਕ ਮਹੱਲਾ ਤੀਜਾ ਅਮਰ ਵੇ ਪ੍ਰਵਾਹੋ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੈ ਮਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗਈ ਹਉ ਮੈਂ ਵਿੱਚ ਹਉ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹਿ ਲਿਵਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਉ ਮੈਂ ਮੇਰੀ ਬਹੁ ਕਰਮ ਕਮਾਵੈ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੁਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋਤ ਸਭਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮਿਲਾਇਆ ਪ੍ਰਭ ਦੇਵਨਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸ਼ਬਦ ਸਲਾਹਕਾਰ ਪ੍ਰਭ ਕਾ ਜੈਕਾਰ ਸਲੋਕ ਮਹੱਲਾ ਪੰਜਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚੋ ਪਾਏ ਦੁਖ ਦਲਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਮਹੱਲਾ ਪੰਜਵਾਂ ਵੁੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕੋ ਪਾਇਓ ਨੇ ਅਗਲਾ ਠੰਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੈ ਸੋ ਕਰੈ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗਮ ਹੈ ਵੱਡੀ ਵਡਿਆਈ ਗੁਰਸਬਦੀ ਵੇਖ ਵਿਕਸਿਆ ਅੰਤਰ ਸਾਂਤ ਆਈ ਸਭ ਆਪੇ ਆਪ ਵਰਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਆਂ ਨੂੰ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚਲੈ ਰਜਾਈ ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਭਸਥੋਰੀ ਬਾਤ ਮਨ ਦਸ ਦਾਜ ਟਕਾ ਚਾਰ ਗਾਂਠੀ ਐਂਡੋ ਟੇਂਡੋ ਜਾਤ ਰਹਾਓ ਬਹੁਤ ਪ੍ਰਤਾਪ ਗਾਉਂ ਸੋ ਪਾਏ ਦੋ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨਹਰ ਪਾਤ ਨਾ ਕੋਊ ਲੈ ਆਇਓ ਇਹੋ ਧਨ ਨਾ ਕੋਊ ਲੈ ਜਾਤ
रावण हूते अधिक शत्र पात खिन में गए बिलात। हर के संत सदा थिर पूजो जो हर नाम जपात। जिन कौ कृपा करत है गोविंद ते सतसंग मिलात। मात पिता बंता सुत संपत अंत न चलत संगात। कहत कबीर राम भज बौरे जन्म अकार्थ जात। राजा श्रम मित नहीं जानी तेरी तेरे संतन की हों चेरी रहाओ। हस्तो जाए सो रोवत आवै रोवत जाए सो हसै। बस्तो होए होए सो उजर उजर होए सो बसै। जल ते थल

ਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਪੂਲੋ ਰੇ ਠਗ ਮੂਰੀ ਖਾਏ ਰਹਾਓ ਜੈਸੇ ਮੀਨ ਪਾਨੀ ਮੈਂ ਰਹੇ ਕਾਲ ਜਲ ਕੀ ਸੁਧ ਨਹੀਂ ਲਹੈ ਜਿਹਬਾ ਸਵਾਦੀ ਲੀਲਤ ਲੋਹੋ ਐਸੇ ਕਣਕ ਕੰਮ ਨੀ ਬਾਂਧਿਓ ਮੋਹ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦਿਨੀ ਸ਼ਾਰ ਗਉ ਬਾਂਸ਼ ਕਉ ਸੰਚੈ ਖੀਰ ਗਲਾ ਬਾਂਧ ਦੋਇਲੇ ਅਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਯੋ ਧੂੜ ਕਾਮ ਕ੍ਰੋਧ ਤ੍ਰਿਸ਼ਨਾਤ ਜਰੈ ਸਾਧ ਸੰਗਤ ਕਬੂ ਨਹੀਂ ਕਰੈ ਕਹਿਤ ਨਾਮ ਦਿਓ ਤਾਂ ਚੀ ਆਣ ਨਿਰਪੈ ਹੋਏ ਭਜੀਐ ਭਗਵਾਨ ਬਦੋ ਕੀ ਨਾ ਹੋੜ ਮਾਧੋ ਮੋਸਿਓ ਠਾਕਰ ਤੇ ਜਨ ਜਨਤੇ ਠਾਕਰੋ ਖੇਲ ਪਰਿਓ ਹੈ ਤੋਸਿਓ ਰਹਾਓ ਆਪਨ ਦੇਓ ਦੇਹੋ ਰਾਏ ਆਪਨੋ ਆਪ ਲਗਾਵੈ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੁਣ ਕਉ ਦੂਜਾ ਆਪੈ ਗਾਵੈ ਆਪੈ ਨਾਚੈ ਆਪ ਜਾਵੈ ਤੂਰਾ ਕਹਿਤ ਨਾਮ ਦਿਓ ਤੂੰ ਮੇਰੋ ਠਾਕਰੋ ਜਨ ਊਰਾ ਤੂੰ ਪੂਰਾ ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਓ ਮੇਰੀ ਬਾਂਦੀ ਭਗਤ ਛਿੜਾਵੈ ਬਾਂਦੈ ਭਗਤ ਨਾ ਛੁਟੈ ਮੋਹੇ ਏਕ ਸਮੈ ਮੋਕੋ ਗਹਿ ਬਾਂਦੈ ਤਉ ਫੁਨ ਮੋਪੈ ਜਵਾਬ ਨਾ ਹੋਏ ਮੈਂ ਗੁਣ ਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਂ ਕੈ ਪ੍ਰੇਮ ਪ੍ਰਗਾਸ਼

ਸਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ। ਦੁਖ ਸੁਖ ਦੋਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁਧ ਸੁਰਤ ਨਾਮ ਹਰ ਪਾਈਐ ਸਾ ਸੰਗਤ ਗੁਰ ਪਿਆਰ ਹੈ ਨਿ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋ ਤਿਆ ਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜੰਮੈ ਜੀ ਜਾਣੈ ਜੇ ਥਾਓ ਸੁਰਤਾ ਪੰਡਿਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅੰਡੀ ਠਗ ਸ਼ਿਕਣ ਨਾ ਜਾਏ ਕਿਆ ਕਰ ਆਖ ਵਖਾਣੀਐ ਮਾਏ ਰਹਾਓ ਉਪਰ ਦਰ ਅਸਮਾਨ ਪਿਆਲ ਕਿਉਂ ਕਰ ਕਹੀਐ ਦੇਹੋ ਵਿਚਾਰ ਬਿਨ ਜਿਹਵਾ ਜੋ ਜਪੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹੇ ਨਿਭਰਾਤ ਸੋ ਬੂਝੈ ਹੋਵੈ ਜਿਸ ਦਾਤ ਅਹਿਨ ਸਯੰਤਰ ਰਹੇ ਲਿਵ ਲਾਏ ਸੋਈ ਪੁਰਖ ਜੇ ਸਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵੇ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁਖ ਰਹਿ ਸਰੀਰ ਐਸਾ ਦਾਰੂ ਲੱਗੈ ਨਾ ਬੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਏ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਵੈ ਜਿਸ ਮੈਂ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨਾ ਚੀਜੈ ਦੇਹ ਅੰਤਕਾਲ ਜਮ ਮਾਰੈ ਠੇਹ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ ਰਹਾਓ ਰਾਜਮਾਲ ਜੋਬਨ ਸਭ ਸ਼ਾਮ ਰੱਥ ਫਿਰੰਦੈ ਦੀਸੈ ਥਾਮ ਦੇਹ ਨਾ ਨਾਓ ਨਾ ਹੋਵੈ ਜਾਤ ਉਥੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸੋ ਮੇਲ ਹੋਮ ਜਗ ਅਰ ਪਾਠ ਪੁਰਾਣ ਜੋਤ ਸੁਭਾਵੈ ਸੋ ਪ੍ਰਵਾਣ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਇਹੋ ਨਿਧਾਨ ਸੇ ਧਨਵੰਤ ਦਿਸੈ ਘਰ ਜਾਏ ਨਾਨਕ ਜਨੀ ਧਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬੂ ਸਾਹਿਬ ਦੇਖਿਆ ਭੈਣ ਊਂਡਾ ਊਂਡ ਚੜਾ ਸਮਾਨ ਸਾਹਿਬ ਸਮਰੱਥ ਤੇਰੇ ਤਾਣ ਜਲ ਥਲ ਡੂੰਗਰ ਦੇਖਾਂ ਤੀਰ ਥਾਂ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉੱਡਣੈ ਕੀ ਡੰਜ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਾਉਣੈ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਉ ਇਹਾ ਵਡਿਆਈ ਜਾਂ ਕਉ ਹੁਕਮ ਨਾਏ ਆਪਣਾ ਪਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਈਐ ਇਹਾ ਸਖਤ ਸਵੈ ਕਰ ਆਵੈ ਜੀਵਦੇ ਅਮਰ ਰਹੀਐ ਰਹਾਓ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰੈ ਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ ਗੁਰਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਇਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਅਹਿਨਸ ਨਾਮ ਵਖਾਣੀ ਕਹਿਤ ਨਾਨਕ ਗੁਰਪ੍ਰਸਾਦੀ ਬੂਝੋ
ਕੋਈ ਐਸਾ ਕਰੇ ਵਿਚਾਰਾ, ਜਿਉਂ ਜਲ ਉੱਪਰ ਫੇਨ ਬੁਦਬੁਦਾ, ਤੈਸਾ ਇਹੋ ਸੰਸਾਰਾ, ਜਿਸ ਤੇ ਹੋਵਾ ਤਿਸੈ ਸਮਾਣਾ, ਚੂਕ ਗਿਆ ਪਾਸਾਰਾ। ਮਲਾਰ ਮਹੱਲਾ ਤੀਜਾ। ਜਿੰਨੀ ਹੁਕਮ ਪਛਾਣਿਆ ਸੇ ਮੇਲੇ, ਹਮੈ ਸ਼ਬਦ ਜਲਾਏ, ਸੱਚੀ ਭਗਤ ਕਰਹਿ ਜਨ ਰਾਤੀ, ਸੱਚ ਰਹੇ ਲਿਵ ਲਾਏ, ਸਦਾ ਸੱਚ ਹਰ ਵੇਖਦੇ, ਗੁਰ ਕਹਿ ਸ਼ਬਦ ਸੁਭਾਏ। ਮਨ ਰੇ ਹੁਕਮ ਮਨ ਸੁਖ ਹੋਏ, ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਖਸੇ ਤਿਸ ਬਿਘਨ ਨਾ ਕੋਏ ਰਹਾਉ। ਤ੍ਰੈ ਗੁਣ ਸਭਾ ਤਾਤ ਹੈ, ਨਾ ਹਰ ਭਗਤ ਨਾ ਭਾਏ, ਗਤ ਮੁਕਤ ਕਦੇ ਨਾ ਹੋਵਈ, ਹਉਮੈ ਕਰਮ ਕਮਾਏ, ਸਾਹਿਬ ਭਾਵੈ ਸੋ ਥੀਐ, ਪਇਐ ਕਿਰਤ ਫਿਰਾਏ, ਸਤਿਗੁਰ ਭੇਟਿਐ ਮਨ ਮਰ ਰਹੈ, ਹਰ ਨਾਮ ਵਸੈ ਮਨ ਆਏ, ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ, ਚੌਥੇ ਪਦਵਾਸਾ ਹੋਇਆ, ਸੱਚੇ ਰਹੈ ਸਮਾਏ। ਮੇਰਾ ਹਰ ਪ੍ਰਭ ਅਗਮਿਆ ਗੋਚਰ ਹੈ, ਕੀਮਤ ਕਹਿਣ ਨਾ ਜਾਏ, ਗੁਰਪ੍ਰਸਾਦੀ ਬੁੱਝੀਐ ਸਬਦੇ ਕਾਰ ਕਮਾਏ, ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ। ਮਲਾਰ ਮਹੱਲਾ ਤੀਜਾ। ਗੁਰਮੁਖ ਕੋਈ ਵਿਰਲਾ ਬੂਜੈ, ਜਿਸਨੋ ਨਦਰ ਕਰੇ, ਗੁਰਬਿੰਦ ਦਾਤਾ ਕੋਈ ਨਾਹੀ, ਬਖਸੇ ਨਦਰ ਕਰੇ, ਗੁਰ ਮਿਲਿਆ ਸਾਂਤ ਉਪਜੈ, ਅੰਦਰ ਨਾਮ ਲਏ, ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ, ਸਤਿਗੁਰ ਪੁਰਖ ਮਿਲੈ ਨਾਉ ਪਾਈਐ, ਹਰਨਾਮੇ ਸਦਾ ਸਮਾਏ। ਰਹਾਓ ਮਨਮੁਖ ਸਦਾ ਵਿਛੜੇ ਫਿਰ ਹੈ, ਕੋਈ ਨਾ ਕਿਸੇ ਨਾਲ, ਹਉਮੈ ਵੱਡਾ ਰੋਗ ਹੈ, ਸਿਰ ਮਾਰੇ ਜਮਕਾਲ। ਗੁਰਮਤ ਸਤ ਸੰਗਤ ਨਾ ਵਿਛੜੈ, ਅੰਦਰ ਨਾਮ ਸੰਭਾਲ, ਸਭਨਾ ਕਰਤਾ ਏਕ ਤੂੰ, ਨਿਤ ਕਰ ਦੇਖੈ ਵਿਚਾਰ, ਇੱਕ ਗੁਰਮੁਖ ਆਪ ਮਿਲਾਇਆ, ਬਖਸੇ ਭਗਤ ਭੰਡਾਰ, ਤੂੰ ਆਪੇ ਸਭ ਕੁਛ ਜਾਣਦਾ, ਕਿਸੇ ਅੱਗੇ ਕਰੀ ਪੁਕਾਰ, ਹਰ ਹਰ ਨਾਮ।

ਨਾਨਕ ਨਾਮ ਨਿਧਾਨ ਹੈ, ਨਾਮੇ ਹੀ ਚਿਤ ਲਾਏ, ਮਲਾਰ ਮਹੱਲਾ ਤੀਜਾ। ਗੁਰਸਾ ਲਾਹੀ ਸਦਾ ਸਿਵਦਾਤਾ, ਪ੍ਰਭ ਨਾਰਾਇਣ ਸੋਈ, ਗੁਰਪ੍ਰਸਾਦ ਪਰਮਪਦ ਪਾਇਆ, ਵੱਡੀ ਵਡਿਆਈ ਹੋਈ। ਅਨ ਦਿਨ ਗੁਣ ਗਾਵੈ ਨਿਤ ਸਾਚੇ, ਸਚ ਸਮਾਵੈ ਸੋਈ, ਮਨ ਰੇ ਗੁਰਮੁਖ ਹਿਰਦੈ ਵਿਚਾਰ, ਤਜ ਕੂੜ ਕੁਟੰਬ ਹਉਮੈ ਬਿਖ ਤ੍ਰਿਸ਼ਨਾ, ਚੱਲਣ ਹਿਰਦੈ ਸੰਭਾਲ ਰਹਾਉ। ਸਤਿਗੁਰ ਦਾਤਾ ਰਾਮ ਨਾਮ ਕਾ, ਹੋਰ ਦਾਤਾ ਕੋਈ ਨਾਹੀ, ਜੀ ਦਾਨ ਦੇ ਤ੍ਰਿਪਤਾਸੇ, ਸੱਚੇ ਨਾਮ ਸਮਾਹੀ। ਆਨ ਦਿਨ ਹਰ ਰਵਿਆ ਹਿਰਦੇ ਅੰਤਰ, ਸਹਿਜ ਸਮਾਧ ਲਗਾਹੀ, ਸਤਿਗੁਰ ਸਬਦੀ ਇਹੋ ਮਨ ਭੇਦਿਆ, ਹਿਰਦੈ ਸਾਚੀ ਬਾਣੀ, ਮੇਰਾ ਪ੍ਰਭ ਲੱਖ ਨਾ ਜਾਈ ਲਿਖਿਆ, ਗੁਰਮੁਖ ਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ, ਜਪੀਐ ਸਾਰੰਗ ਪਾਣੀ, ਆਵਣ ਜਾਣਾ ਬਹੁ ਨਾ ਹੋਵੇ, ਗੁਰਮੁਖ ਸਹਿਤ ਆਇਆ, ਮਨ ਹੀ ਤੇ ਮਨ ਮਿਲਿਆ ਸੁਆਮੀ, ਮਨ ਹੀ ਮਨ ਸਮਾਇਆ। ਸੱਚ ਹੀ ਸੱਚ ਸਾਚ ਭਤੀਜੈ, ਵਿੱਚੋਂ ਆਪ ਗਵਾਇਆ, ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ, ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸੱਚ ਸੋਈ, ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨ ਕੋ ਤੁਰ ਲਿਖਿਆ ਹੋਈ, ਮਲਾਰ ਮਹੱਲਾ ਤੀਜਾ। ਗਣ ਗੰਧਰਬ ਨਾਮੇ ਸਭ ਉਤਰੇ, ਗੁਰ ਕਾ ਸ਼ਬਦ ਵਿਚਾਰ, ਹਉਮੈ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰ ਧਾਰ, ਜਿਸੈ ਬੁਝਾਏ ਸੋਈ ਬੂਝੈ, ਜਿਸਨੋ ਆਪੇ ਲੈ ਮਿਲਾਏ, ਅੰਦਰ ਬਾਣੀ ਸਬਦੇ ਗਾਵੈ, ਸਾਚ ਰਹਿ ਲਿਵਲਾਏ, ਮਨ ਮੇਰੇ ਖਿਨ ਖਿਨ ਨਾਮ ਸੰਭਾਲ, ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਸਦਾ ਨਿਭੈ ਤੇਰੇ ਨਾਲ ਰਹਾਉ। ਮਨਮੁਖ ਪਾਖੰਡ ਕਦੇ ਨਾ ਚੁੱਕੈ, ਦੂਜੈ ਪਾਏ ਦੁਖ ਪਾਏ, ਨਾਮ ਵਿਸਾਰ ਵਿਖਿਆ ਮਨ ਰਾਤੇ, ਬਿਰਥਾ ਜਨਮ ਗਵਾਏ, ਇਹ ਵੇਲਾ ਫਿਰ ਹੱਥ ਨਾ ਆਵੈ, ਅੰਦਿਨ ਸਦਾ ਪਛਤਾਏ, ਮਰ ਮਰ ਜਨਮੈ ਕਦੇ ਨਾ ਬੂਝੈ, ਵਿਸ਼ਟਾ ਮਹੇ ਸਮਾਏ, ਗੁਰਮੁਖ ਨਾਮ ਰਤੇ ਸੇ ਉਦਰੇ, ਗੁਰ ਕਾ ਸ਼ਬਦ ਵਿਚਾਰ, ਜੀਵਨ ਮੁਕਤ ਹਰ ਨਾਮ ਤੇ ਆਇਆ, ਹਰ ਰਾਖਿਆ ਉਰ ਧਾਰ, ਮਨ ਤਨ ਨਿਰਮਲ ਨਿਰਮਲ ਮਾਤੀ ਉਤਮ, ਉਤਮ ਬਾਣੀ ਹੋਈ, ਏਕੋ ਪੁਰਖ ਏਕ ਪ੍ਰਭ ਜਾਤਾ, ਦੂਜਾ ਅਵਰ ਨਾ ਕੋਈ, ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਜ਼ਰ ਕਰੇ ਮੰਤਨ ਰਾਤਾ, ਗੁਰ ਕੀ ਬਾਣੀ ਸੇਵਾ ਸੁਰਤ ਸਮੇ, ਅੰਤਰ ਵਸਿਆ ਅਲਾਖਿਆ ਭੇਵਾ, ਗੁਰਮੁਖ ਹੋਏ ਲਖਾਏ, ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਏ। ਮਲਾਰ ਮਹੱਲਾ ਤੀਜਾ। ਦੋ ਤੁਕੇ ਸਤਿਗੁਰ ਤੇ ਭਾਵੈ ਘਰ ਦਰ ਮਹਿਲ ਸੁਥਾਨ, ਗੁਰਸਬਦੀ ਚੂਕੈ ਅਪਮਾਨ, ਜਿਨ ਕਉ ਲਿਲਾਟ ਲਿਖਿਆ ਤੁਰ ਨਾਮ, ਅੰਦਰ ਨਾਮ ਸਦਾ ਸਦਾ ਧਿਆਵੈ, ਸਾਚੀ ਦਰਗਹਿ ਪਾਵੈ ਮਾਨ ਰਹਾਉ। ਮਨ ਕੀ ਬਿਦ ਸਤਿਗੁਰ ਤੇ ਜਾਣੈ, ਅੰਦਿਨ ਲਾਗੈ ਸਦਾ ਹਰ ਸਿਉ ਧਿਆਨ, ਗੁਰਸਬਦ ਰਤੇ ਸਦਾ ਬੈਰਾਗੀ, ਹਰ ਦਰਗਹਿ ਸਾਚੀ ਪਾਵੈ ਮਾਨ। ਇਹੋ ਮਨ ਖੇਲੈ ਹੁਕਮ ਕਾ ਬਾਂਦਾ, ਇੱਕ ਖਿਨ ਮੈਂ ਦਹਿ ਦਿਸ ਫਿਰ ਆਵੈ, ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ। ਇਸ ਮਨ ਕੀ ਬਿਦ ਮਨ ਹੂੰ ਜਾਣੈ, ਬੂਝੈ ਸ਼ਬਦ ਵਿਚਾਰ, ਨਾਨਕ ਨਾਮ ਧਿਆਏ ਸਦਾ ਤੂੰ, ਪਵਸਾ ਗਿਰਜਤ ਪਾਵੈ ਪਾਰ। ਮਲਾਰ ਮਹੱਲਾ ਤੀਜਾ। ਜਿਉ ਪਿੰਡ ਪ੍ਰਾਣ ਸਭ ਤਿਸਕੇ, ਘੜ ਘੜ ਰਿਹਾ ਸਮਾਈ, ਏਕ ਸਿਨ ਮੈਂ ਅਵਰ ਨਾ ਜਾਣਾ, ਸਤਿਗੁਰ ਦੀਆ ਬੁਝਾਈ, ਮਨ ਮੇਰੇ ਨਾਮ ਰਹੋ ਲਿਵ ਲਾਈ, ਅਦਿਸ਼ਟਾ ਗੋਚਰ ਅਪਰੰਪਰ ਕਰਤਾ, ਗੁਰ ਕਹਿ ਸ਼ਬਦ ਹਰ ਧਿਆਈ ਰਹਾਉ, ਮਨ ਤਨ ਪੀਜੈ ਏਕ ਲਿਵ ਲਾਗੀ, ਸਹਿਜੇ ਰਹੇ ਸਮਾਈ, ਗੁਰਪ੍ਰਸਾਦੀ ਭਰੰਪੋ ਭਾਗੈ, ਏਕ ਨਾਮ ਲਿਵ ਲਾਈ, ਗੁਰ ਬਚਨੀ ਸਚਕਾਰ ਕਮਾਵੈ, ਗਤ ਮਤ ਤਬ ਹੀ ਪਾਈ, ਕੋਟ ਮਦੇ ਕਿਸੈ ਬੁਝਾਏ, ਤਿਨ ਰਾਮ ਨਾਮ ਲਿਵ ਲਾਈ, ਜੈ ਜੈ ਦੇਖਾਂ ਤੈ ਕੋ ਸੁਆਈ, ਜੈ ਜੈ ਦੇਖਾਂ ਤੈ ਕੋ ਸੋਈ, ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਤਿਸ ਆਗੈ, ਨਾਨਕ ਆਪ ਗਵਾਈ। ਮਲਾਰ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਦੁਖ ਨਿਵਾਰਨ, ਸਭ ਦੇ ਪਾਇਆ ਜਾਈ, ਭਗਤੀ ਰਾਤੇ ਸਦ ਬੈਰਾਗੀ, ਦਰਸਾ ਚੈ ਪਤ ਪਾਈ, ਮਨ ਰੇ ਮਨ ਸਿਉ ਰਹੋ ਸਮਾਈ,
ਗੁਰਮੁਖ ਰਾਮ ਨਾ ਮਨ ਪੀਜੈ ਹਰ ਸੇ ਤਿਲ ਵਿਲਾਈ ਰਹਾਉ। ਮੇਰਾ ਪ੍ਰਭ ਅਤ ਅਗਮਾ ਗੋਚਰ ਗੁਰਮਤ ਦੇਹ ਬੁਝਾਈ, ਸਤ ਸੰਜਮ ਕਰਨੀ ਹਰ ਕੀਰਤ ਹਰ ਸੇ ਤਿਲ ਵਿਲਾਈ। ਆਪੇ ਸ਼ਬਦ ਸਚ ਸਾਖੀ ਆਪੇ ਜਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਘਰ ਲਾਏ ਸੋ ਸਚ ਰਿਆ ਸਮਾਈ, ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ। ਮਲਾਰ ਮਹੱਲਾ ਤੀਜਾ। ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ, ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖਰ ਮਾਰੀ, ਮਨ ਰੇ ਹਉ ਮੈਂ ਮੋਹ ਦੁਖ ਭਾਰੀ, ਇਹੋ ਭਵਜਰ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਓ। ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ, ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ, ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕਰ ਮੇਰੇ ਹਰ ਹਰ ਹਰਿ ਉਰ ਤਾਰ, ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ। ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕਿਹੋ ਮਨ ਉਦਾਸੀ, ਕਿਹੋ ਮਨ ਅਵਰਨ ਸਦਾ ਅਵਨਾਸੀ, ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿਥੋਂ ਲਾਗੀ। ਪੰਡਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੈ ਭਾਰ। ਰਹਾਓ ਮਾਇਆ ਮਮਤਾ ਕਰਤਾ ਲਾਈ, ਇਹੋ ਹੁਕਮ ਕਰ ਸ੍ਰਿਸ਼ਟਿਓ ਪਾਈ, ਗੁਰਪ੍ਰਸਾਦੀ ਬੂਝੋ ਪਾਈ ਸਦਾ ਰਹੋ ਹਰ ਕੀ ਸਰਨਾਈ। ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਅੰਦਨੇ ਕੋ ਨਾਮ ਵਖਾਣੈ। ਸਤਿਗੁਰ ਕੀ ਉਹ ਦੀਖਿਆ ਦੇਲੇ ਸਤਿਗੁਰ ਆਗਿਆ ਸੀਸ ਤਰੇ, ਸਦਾ ਅਲੱਗ ਰਹਿ ਨਿਰਵਾਣ ਸੋ ਪੰਡਤ ਦਰਗੈ ਪ੍ਰਵਾਣ। ਸਭਨਾ ਮੈਂ ਏਕੋ ਏਕ ਵਖਾਣੈ, ਜਾਂ ਏਕੋ ਵੇਖੈ ਤਾਂ ਏਕੋ ਜਾਣੈ, ਜਾਂ ਕੋ ਬਖਸ਼ੇ ਮੇਲੇ ਸੋਏ ਐਥੈ ਉਥੈ ਸਦਾ ਸੁਖ ਹੋਏ। ਕਹਿਤ ਨਾਨਕ

ਮਾਇਆ ਬਿਨ ਗੁਰ ਭਰਮ ਭੁੱਲੇ ਬਹੁ ਮਾਇਆ, ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ, ਆਪੇ ਕਰਤਾ ਅਗਮਿਆ ਥਾਹਾ, ਗੁਰ ਸਬਦੀ ਜਪੀਐ ਸਚ ਲਾਹਾ, ਹਾਜ਼ਰ ਹਜੂਰ ਹਰ ਵੇ ਪ੍ਰਵਾਹ, ਨਾਨਕ ਗੁਰਮੁਖ ਨਾਮ ਸਮਾਹਾ। ਮਲਾਰ ਮਹੱਲਾ ਤੀਜਾ, ਜੀਵਤ ਮੁਕਤ ਗੁਰਮਤੀ ਲਾਗੇ, ਹਰ ਕੀ ਭਗਤ ਅੰਦਰ ਸਜ ਜਾਗੇ, ਸਤਿਗੁਰ ਸੇਵੈ ਆਪ ਗਵਾਏ, ਹਉ ਤਿੰਨ ਜਨ ਕੈ ਸਦ ਲਾਗੋ ਪਾਏ, ਹਉ ਜੀਵਾਂ ਸਦਾ ਹਰ ਕੇ ਗੁਣ ਗਾਈ, ਗੁਰ ਕਾ ਸ਼ਬਦ ਮਹਾਰਸ ਮਿੱਠਾ, ਹਰ ਕੈ ਨਾਮ ਮੁਕਤਗਤ ਪਾਈ ਰਹਾਓ। ਮਾਇਆ ਮੋਹ ਅਗਿਆਨ ਗੁਬਾਰ, ਮਨਮੁਖ ਮੋਹੇ ਮੁਗਧ ਗਵਾਰ, ਅੰਨ ਦਿਨ ਧੰਦਾ ਕਰਤ ਵਿਹਾਏ, ਮਰ ਮਰ ਜੰਮੈ ਮਿਲੈ ਸਜਾਏ, ਗੁਰਮੁਖ ਰਾਮ ਨਾਮ ਲਿਵਲਾਈ, ਕੂੜੈ ਲਾਲਚ ਨਾ ਲਪਟਾਈ, ਜੋ ਕਿਛ ਹੋਵੇ ਸਹਿ ਸੁਭਾਏ, ਹਰ ਰਸ ਪੀਵੈ ਰਸਨ ਰਸਾਏ, ਕੋਟ ਮੱਧੇ ਕਿਸੈ ਬੁਝਾਈ, ਆਪੇ ਬਖਸੇ ਦੇ ਵਡਿਆਈ, ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ, ਨਾਨਕ ਹਰ ਹਰ ਨਾਮ ਸਮਾਈ। ਮਲਾਰ ਮਹੱਲਾ ਤੀਜਾ, ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲਹੈ, ਬੰਧਨ ਤੋੜੇ ਮੁਕਤ ਕਰ ਰਹੈ, ਗੁਰ ਸ਼ਬਦੀ ਅਸਥਿਰ ਕਰ ਬਹੈ, ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਜ ਗੁਰਾਮ ਨਾਮ ਹੈ, ਗੁਰਮਤ ਅੰਦਨ ਹਿਰਦੈ ਰਵੀਜੈ ਰਹਾਓ। ਬਾਬੀਹਾ ਖਿਨ ਖਿਨ ਬਿਲ ਲਾਏ, ਬਿਨ ਪਰ ਦੇਖੇ ਨੀਂਦ ਨਾ ਪਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਸਤਿਗੁਰ ਮਿਲੈ ਤਾਂ ਮਿਲੈ ਸੁਭਾਏ, ਨਾਮਹੀਣ ਬਿਨਸੈ ਦੁਖ ਪਾਏ, ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ, ਵਿਣ ਭਾਗਾ ਨਾਮ ਨਾ ਪਾਇਆ ਜਾਏ, ਬਹੁ ਬਿਥਾਕਾ ਕਰਮ ਕਮਾਏ, ਤ੍ਰੈ ਗੁਣ ਬਾਣੀ ਬੇਦ ਵਿਚਾਰ, ਬਿਖਿਆ ਮਹਿਲ ਬਿਖਿਆ ਵਾਪਾਰ, ਮਰ ਜਨਮੈ ਫਿਰ ਹੋਏ ਖੁਵਾਰ, ਗੁਰਮੁਖ ਤੁਰਿਆ ਗੁਣ ਉਰਤਾਰ, ਗੁਰਮਾਨੈ ਮਾਨੈ ਸਭ ਕੋਏ, ਗੁਰਬਚਨੀ ਮਨ ਸੀਤਲ ਹੋਏ, ਚਹੋ ਜੁਗ ਸੋਭਾ ਨਿਰਮਲ ਜਨ ਸੋਏ, ਨਾਨਕ ਗੁਰਮੁਖ ਵਿਰਲਾ ਕੋਏ। ਰਾਗ ਮਲਾਰ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓੰਕਾਰ, ਸਤਿਗੁਰ ਪ੍ਰਸਾਦ ਅਣ ਦਿਨ ਹਰ ਹਰ ਨਾਮ ਤੇ ਆਇਓ, ਹਿਰਦੈ ਮਤ ਗੁਰਮਤ ਦੁਖ ਵਿਸਾਰੀ, ਸਭ ਆਸਾ ਮਨਸਾ ਬੰਧਨ ਟੂਟੈ, ਹਰ ਹਰ ਪ੍ਰਭ ਕਿਰਪਾ ਧਾਰੀ, ਨੈਨੀ ਹਰ ਹਰ ਲਾਗੀ ਤਾਰੀ, ਸਤਿਗੁਰ ਦੇਖ ਮੇਰਾ ਮਨ ਬਿਕਸਿਓ, ਜਨ ਹਰ ਭੇਟਿਓ ਬਨਵਾਰੀ ਰਹਾਓ। ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸਕੈ ਕੁਲ ਲਾਗੀ ਗਾਰੀ, ਹਰ ਤਿਸਕੈ ਕੁਲ ਪਰਸੂਤ ਨਾ ਕਰੀਓ, ਤਿਸ ਵਿਧਵਾ ਕਰਮ ਹੈ ਤਾਰੀ, ਹਰ ਹਰ ਆਨ ਮਿਲਾਵੋ ਗੁਰ ਸਾਧੂ, ਜਿਸ ਅਹਿਨਸ ਹਰ ਉਰਤਾਰੀ, ਗੁਰ ਡੀਠੈ ਗੁਰ ਕਾ ਸਿੱਖ ਬਿਕਸੈ, ਜਿਉ ਬਾਰਕ ਦੇਖ ਮਹਿਤਾਰੀ, ਧਨ ਪਿਰ ਕਾ ਇੱਕ ਹੀ ਸੰਘ ਵਾਸਾ, ਵਿਚ ਹੋਂ ਮੈਂ ਪੀਤ ਕਰਾਰੀ, ਗੁਰਪੂਰੈ ਹੋਂ ਮੈਂ ਪੀਤ ਤੇਰੀ, ਜਨ ਨਾਨਕ ਮਿਲੇ ਬਨਵਾਰੀ। ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ, ਸਰਸਤੀ ਤੇ ਕਰਹਿ ਉਦਮ, ਧੂਰ ਸਾਧੂ ਕੀ ਤਾਈ, ਕਿਲਵਖ ਮਹਿਲ ਭਰੇ ਪਰੇ ਹਮਰੈ ਵਿਚ, ਹਮਰੀ ਮਹਿਲ ਸਾਧੂ ਕੀ ਧੂਰ ਗਵਾਈ, ਤੀਰਥ 68 ਮੱਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ, ਸਭ ਦੁਰਮਤ ਮਹਿਲ ਗਵਾਈ ਰਹਾਓ। ਜਾਹਰ ਨਵੀਂ ਤਪੈ ਭਾਗੀਰਥ ਆਣੀ, ਜਾਹਰ ਨਵੀਂ ਤਪੈ ਭਾਗੀਰਥ ਆਣੀ, ਕੇਦਾਰ ਥਾਪਿਓ ਮਹਿਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਉ, ਮਿਲ ਹਰਜਨ ਸੋਭਾ ਪਾਈ, ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ, ਹਰ ਕਾ ਸੰਤ ਮਿਲੈ ਗੁਰਸਾਧੂ, ਲੈ ਤਿਸਕੀ ਧੂਰ ਮੁਖ ਲਾਈ, ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ, ਨਾਨਕ ਲਲਾਟ ਹੋਵੈ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤਿਸ ਜਨ ਕਉ ਹਰ ਮੀਠ ਲਗਾਨਾ, ਜਿਸ ਹਰ

ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਿਜਾਈ, ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ। ਤਿਨ ਸਿੱਧ ਨਾ ਬੁੱਧ ਭਈ ਮਤ ਮੱਧਮ, ਲੋਭ ਲਹਿਰ ਦੁੱਖ ਪਾਈ, ਗੁਰ ਬਿਹੂਨ ਮਹਾਂ ਦੁੱਖ ਪਾਇਆ, ਜੰਪਕਰੇ ਬਿਲ ਲਾਈ, ਹਰ ਕਾ ਨਾਮਾ ਗੋਚਰ ਪਾਇਆ, ਗੁਰਮੁਖ ਸਹਿ ਸੁਭਾਈ, ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਹਰ ਗੁਣ ਗਾਈ, ਸਦਾ ਆਨੰਦ ਰਹਿ ਦਿਨ ਰਾਤੀ, ਏਕ ਸ਼ਬਦ ਲਿਵ ਲਾਈ, ਨਾਮ ਪਦਾਰਥ ਸਹਿਜੇ ਪਾਇਆ, ਇਹ ਸਤਿਗੁਰ ਕੀ ਵਡਿਆਈ। ਸਤਿਗੁਰ ਤੇ ਹਰ ਹਰ ਮਨ ਵਸਿਆ, ਸਤਿਗੁਰ ਕਉ ਸਤਬਲ ਜਾਈ, ਮਨ ਤਨ ਅਰਪ ਰੱਖੋ ਸਭ ਆਗੈ, ਗੁਰਚਰਨੀ ਚਿਤ ਲਾਈ, ਆਪਣੀ ਕਿਰਪਾ ਕਰੋ ਗੁਰ ਪੂਰੇ, ਆਪੇ ਲਹਿ ਮਿਲਾਈ, ਹਮ ਲੋਹ ਗੁਰ ਨਾਮ ਬੋਹੇ ਥਾ, ਨਾਨਕ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਪੜਤਾਲ ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ ਰਹਾਓ, ਹਰ ਧਨ ਬਣ ਜਾਓ ਹਰ ਧਨ ਸੰਚੋ, ਜਿਸ ਲਾਗਤ ਹੈ ਨਹੀਂ ਚੋਰ, ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਨ ਕਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਨਾਨਕ ਜਨ ਹਰ ਕੀਰਤ ਗਾਈ, ਛੂਟ ਗਇਓ ਜਮਕਾ ਸਭ ਸੋਰ। ਮਲਾਰ ਮਹੱਲਾ ਚੌਥਾ, ਰਾਮ ਰਾਮ ਬੋਲ ਬੋਲ, ਖੋਜ ਤੇ ਵਡਭਾਗੀ, ਹਰ ਕਾ ਪੰਥ ਕੋ ਬਤਾਵੈ, ਹਉ ਤਾਂ ਕਹਿ ਪਾਏ ਲਾਗੀ, ਰਹਾਓ ਹਰ ਹਮਾਰੋ ਮੀਤ।

ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਐ ਮਿਣ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੇ ਸਮਾਏ ਰਹਾਓ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁਝੀਐ ਗਰਭ ਜੋਨੀ ਨਹਿ ਪਾਏ ਗੁਰਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸਿਵ ਕਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਧਾਤਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤਸੰਗਤ ਪਾਈਐ ਕਰਮੀ ਪੱਲੇ ਪਾਏ ਸਤਿਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਰਦੈ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜੀਉ ਪਾਵੋ ਮੁਖ ਦੁਆਰ ਮਸਤਕ ਲਲਾਟ ਲਿਖਿਆ ਤੁਰ ਠਾਕਰੋ ਮੇਟਣਾ ਨਾ ਜਾਏ ਨਾਨਕ ਸੇਜਨ ਪੂਰਨ ਹੋਏ ਜਿਨ ਹਰ ਪਾਣਾ ਪਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈਗੁਣ ਕਰੇ ਵਿਚਾਰ ਬਿਨ ਨਾਮੈ ਜਮਡੰਡ ਸਹੈ ਮਰ ਜਨਮੈ ਵਾਰੋ ਵਾਰ ਸਤਿਗੁਰ ਪੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਤੇ ਆਏ ਰਹਾਓ ਹਰ ਆਪਣੇ ਭਾਣੇ ਸ੍ਰਿਸ਼ਟਿਓ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੇ ਸਤਿਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਜੈ ਕੋਏ ਵਾਹ ਵਾਹ ਕਰ ਪ੍ਰਭ ਸਾ ਲਾਹੀ ਹੈ ਤਿਸ ਜੇ ਵਡਿਆਵਰ ਨਾ ਕੋਏ ਆਪੇ ਬਖਸੇ ਮਿਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀ ਹੈ ਸੱਚ ਰਹਿ ਲਿਵਲਾਏ ਹਰ ਕਹਿ ਨਾ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਏ ਬਿਨ ਸਤਿਗੁਰ ਕਹਿਣੈ ਨਾ ਪਾਇਓ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹਿ ਸੁਭਾਏ ਮਨਮੁਖ ਭਰਮ ਭੁਲਾਇਆ ਬਿਨ ਪਾਗਾਂ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰੈ ਵਿਚਾਰ ਮੁਕਤ ਕਦੇ ਨਾ ਹੋਵਈ ਨਹੁ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਿਤ ਮੋਨੀ ਥੱਕੇ ਬੇਦਾਂ ਕਾ ਬਿਆਸ ਹਰ ਨਾਮ ਚੇਤਨਾ ਆਵਈ ਨੈ ਨਿਜਕਰ ਹੋਵੈ ਵਾਸ ਜਮਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ ਹਰ ਨਾਵੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੈ ਹੀ ਪਤ ਉਪਜੈ ਹਰ ਸਿਉ ਰਹਾਂ ਸਮਾਏ ਮਲਾਰ ਮਹੱਲਾ ਤੀਜਾ ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਾਚਾ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅੰਦਨ ਲਾਗੈ ਸਹਿ ਧਿਆਨ ਰਹਾਓ ਬਿਨ ਪਿਰ ਕਾਮਣ ਕਰੇ ਸਿੰਗਾਰ ਦੋਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਧਿਆਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸਬਦੇ ਪਿਰ ਰਾਖਿਆ ਉਰਤਾਰ ਏਕ ਪਛਾਣੈ ਹੋ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੇ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ
कह कह कहण कह सब कोए, बिन मन मुए भगत ना होए। ज्ञान मति कमल प्रगास, तित घट नामे नाम निवास। हम मैं भगत करे सब कोए, ना मन पीजे ना सुख होए। कह कह कहण आप जान आए, बिरथी भगत सब जन्म गवाए। से भगत सदगुर मन पाए, अंदर नाम रहे लिवलाए। सद ही नाम वेख हजूर, गुर कै शब्द रहा भरपूर। आपे बख्शे दे प्यार, हम मैं रोग वड्डा संसार। गुर किरपा ते एहो रोग जाए, नानक साचे साच समाए। राग मलार शंत महला पंजवा, एक ओंकार सतगुर प्रसाद। प्रीतम प्रेम भगत के दाते, अपने जन संगराते। जन संगराते जन सराते, एक निमख मनो न विसरै। गोपाल गुण नित सदा संगे, सर्व गुण जगदीसरै। मन मोहे लीना चरण संगे, नाम रस जन्माते। नानक प्रीतम कृपाल सधू, किने कोट मदे जाते। प्रीतम तेरी गत अगमा पारे, महापद तुम तारे। पदत पावन भगत वछल, कृपा सिंध स्वामिया। संत संगे भजन संगे, रहो सदा अंतर जामिया। कोट जन्म परमंत जोनी, ते नाम समर्त तारे। नानक दर्स प्यास हर जियो, आप लहो सुमारे। हर चरण कमल मन लीना, प्रभ जल जन तेरे मीना। जल मीन प्रभ जो एक तू है, पिन आना जानी है। गह पुजा लेवो नाम देवो, तो प्रसादी मानी है। पज साध संगे एक रंगे, कृपाल गोबिंद दीना। अनाथ नीच सरनाए, नानक कर मया अपना कीना। आपस कौ आप मिलाया, परम पंजन हर राया। आचार्य स्वामी अंतर जामी, मिले गुणित प्यारे आ। महा मंगल सुख उपजे, गोविंद गुण ने सारे आ। मिल संग सोहे देख मोहे, पूर्व लिखिया पाया। बिनवंत नानक सरन तिनकी, जिन्नी हर हर त्याया। वार मलार की महला पहला, राणे कैलाश तथा माल दे की तोन। एक ओंकार सतगुर प्रसाद, श्लोक महला तीजा। गुर मिलिया मन रेसिया, जो उठे तरन सिंगार। शब्द से हरियावली सर परे सुब्रताल। अंदर रचे सच रंग, ज्यो मजिठे लाल। कमल विकसे सच मन, गुर कै शब्द निहाल। मनमुख दूजी तरफ है, वेखो नदर निहाल। फाही फाथे मृग ज्यो सिर दिसे जमकाल। खुदया तृष्णा निंदा बुरी, काम क्रोध विकराल। एनी अखी नजर ना आवई, जिचर शब्द ना करे विचार। तुद भावै संतोखिया, चूकै आल जंजाल। मूल रहै गुर सेवै, गुर पौड़ी बोहित। नानक लगी तत लै, तू सच्चा मन सच महला पहला। हेको पादर हेक दर, गुर पौड़ी निज थान। रूडो ठाकर नानका, सब सुख सचो नाम पौड़ी। आपी न आप साज, आप छाणिया। अंबर तरत विछोड़, चंदोवा ताणिया। मिण थम्मा गगन रहाए, शब्द निशाणिया। सूरज चंद उपाए, जोत समाणिया। किए रात दिनंत, चोज वडाणिया। तीर्थ धर्म विचार, नावन पुरवाणिया। तुद सरे वरना कोए, के आख वखाणिया। सच्चे तख्त निवास, होर आवण जाणिया। श्लोक महला पहला। नानक सावण जेवस है, चहो ओ माहा होए। नागा मिर्गा मच्छिया, रसिया घर तन होए। महला पहला। नानक सावण जेवस है, चौ वेछोड़ा होए। गाई पुता निरतना, पंथी चाकर होए। पौड़ी तू सच्चा सचियार, जिन सच वरताया। बैठा ताड़ी लाए, कवल छपाया। ब्रह्मै वड्डा कहाए, अंत ना पाया। ना तिस बाप ना माए, किंतु जाया। ना तिस रूप ना रेख वर्ण सवाया। ना तिस भुख प्यास रजा ताया, गुर मैं आप समोए शब्द वरताया।
ਸੱਚੇ ਹੀ ਪਤੀ ਆਏ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦ ਗੀ ਪਕੜ ਟੰਡੋਲੇ ਬਾਹਾਂ, ਪੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾ ਕਾਣ। ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ, ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ। ਦਸ ਅਵਤਾਰੀ ਰਾਮ ਰਾਜਾ ਆਇਆ, ਦੈਤਾ ਮਾਰੇ ਤਾਏ ਹੁਕਮ ਸੁਭਾਇਆ। ਈਸ ਮਹੇਸ਼ਰ ਸੇਵ ਤਿੰਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖ਼ਤ ਰਚਾਇਆ। ਦੁਨੀਆਂ ਤੰਦੈ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਤੁਰੋਂ ਫੁਰਮਾਇਆ। ਸਲੋਕ ਮਹੱਲਾ ਦੂਜਾ। ਸਾਹਮਣੇ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ, ਨਾਨਕ ਝੂਰ ਮਰੈ ਦੋਹਾਗਣੀ ਜਿਨਾਂ ਵਰੀ ਲਾਗਾ ਨੇ ਹੋ। ਮਹੱਲਾ ਦੂਜਾ। ਸਾਹਮਣੇ ਆਇਆ ਹੇ ਸਖੀ ਜਲ ਹਰ ਬਰਸਨ ਹਾਰ, ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ। ਪੌੜੀ ਆਪੇ ਛਿੰਜ ਪਵਾਏ, ਮੱਲਾ ਖਾੜਾ ਰਚਿਆ ਲੱਥੇ ਪੜਥੂ ਪਾਏ, ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ, ਮੂਰਖ ਕੱਚਿਆ ਆਪ ਭਿੜੈ ਮਾਰੇ ਆਪ, ਆਪ ਕਾਰਜ ਰਚਿਆ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ, ਸਤਸੰਗਤ ਮੇ ਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ, ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ। ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਅਵਰ ਕਰੇਂਦਾ ਵਨ, ਕਿਆ ਜਾਣਾ ਤਿਸ ਸਾਸਿਓ ਕੇਵਰੇ ਸੀ ਰੰਗ, ਰੰਗ ਰਹਿਆ ਤਿਨ ਕਾਮਣੀ ਜਿਨ ਮਨ ਪਾਉ ਪਾਉ ਹੋਏ, ਨਾਨਕ ਭੈ ਪਾਏ ਬਾਹਰੀ ਤਿਨ ਤਨ ਸੁਖ ਨਾ ਹੋਏ। ਮਹੱਲਾ ਤੀਜਾ। ਊਨਮ ਊਨਮ ਆਇਆ ਵਰਸੈ ਨੀਰ ਨਿਪੰਗ, ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਓ ਮਨ ਭੰਗ। ਪੌੜੀ ਦੋਵੇ ਤਰਫਾ ਉਪਾਏ ਇੱਕ ਵਰਤਿਆ, ਬੇਦ ਬਾਣੀ ਵਰਤਾਏ ਅੰਦਰ ਵਾਦ ਕੱਤਿਆ, ਪਰ ਵਿਰਤ ਨਰ ਵਿਰਤ ਹਾਠਾ ਦੋਵੇ ਵਿੱਚ ਧਰਮ ਫਿਰੈ ਰਹਿ ਬਾਰਿਆ, ਮਨਮੁਖ ਕੱਚੇ ਕੂੜਿਆਰ ਤਿੰਨੀ ਨੀਚੋ ਦਰਗਹਿ ਹਾਰਿਆ। ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ, ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ, ਸੇ ਭਗਤ ਦੁੱਧ ਪਾਵਦੇ ਸੱਚੈ ਨਾਇ ਪਿਆਰਿਆ। ਸਤਿਗੁਰ ਸੇਵਨ ਆਪਣਾ ਤਿੰਨਾਂ ਵਿਟਾਂ ਹੋ ਵਾਰਿਆ। ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਵਰਸੈ ਲਾਏ ਝੜੀ, ਨਾਨਕ ਪਾਣੈ ਚੱਲੈ ਕੰਤਕੈ ਸੋ ਮਾਣੇ ਸਦਾ ਰਲੀ। ਮਹੱਲਾ ਤੀਜਾ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾਹੇ, ਜਿਨ ਇਹੋ ਮੇਘ ਪਠਾਇਆ ਤਿਸ ਰੱਖੋ ਮਨ ਮਾਹੇ। ਤਿਸਨੋ ਮਨ ਵਸਾਏ ਸੀ ਜਾਂ ਕੋ ਨਦਰ ਕਰੇ, ਨਾਨਕ ਨਗਰੀ ਬਾਹਰੀ ਸਭ ਕਰਨ ਭਲਾ ਕਰੇ। ਪੌੜੀ ਸੋ ਹਰਸ ਦਾ ਸਰੇਵੀ ਐ ਜਿਸ ਕਰਤ ਨਾ ਲਾਗੈ ਵਾਰ, ਆਡਾਣਿਆ ਕਸ ਕਰ ਖਿਰਮੈ ਟਾਇਓ ਸਾਰਨ ਹਾਰ। ਆਪੇ ਜਗਤੋ ਪਾਏ ਕਹਿ ਕੁਦਰਤ ਕਰੇ ਵਿਚਾਰ, ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ, ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸੇ ਸਿਫਤ ਭੰਡਾਰ। ਉਥੇ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ, ਉਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹੱਲਾ ਤੀਜਾ। ਬਾਬੀ ਹਾ ਜਿਸਨੂੰ ਤੂੰ ਪੁਕਾਰਦਾ, ਤਿਸਨੋ ਲੋਚੈ ਸਭ ਕੋਏ, ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ। ਗੁਰਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਏ, ਬਹਿੰਦਿਆਂ ਉੱਠਦਿਆਂ ਨਿਰਥਿਆਈਐ ਸਦਾ ਸਦਾ ਸੁਖ ਹੋਏ, ਨਾਨਕ ਅੰਮ੍ਰਿਤ ਸਦਹੀ ਵਰਸਦਾ ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੈ ਸੁਣਿਆ ਕੰਨ ਦੇ
ਤੀਰਕ ਦੇਵੈ ਸਹਿ ਸੁਭਾਏ, ਇੰਦਰੈ ਨੂੰ ਫੁਰਮਾਇਆ ਬੁੱਠਾ ਸ਼ਬਰ ਲਾਏ। ਅੰਨ ਧਨ ਉਪਜੈ ਬਹੁ ਕਣਾ, ਕੀਮਤ ਕਹਿਣ ਨਾ ਜਾਏ। ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ, ਦੇਂਦਾ ਰਿਜਕ ਸੰਭਾਏ। ਜਿਤ ਖਾਦੈ ਸੁਖ ਉਪਜੈ, ਫਿਰ ਦੁਖ ਨਾ ਲਾਗੈ ਆਏ ਪੌੜੀ। ਹਰ ਜੀਉ ਸੱਚਾ ਸੱਚ ਤੂੰ, ਸੱਚੈ ਲਹਿ ਮਿਲਾਏ। ਦੂਜੈ ਦੂਜੀ ਤਰਫ ਹੈ, ਕੂੜ ਮਿਲੈ ਨਾ ਮਿਲਿਆ ਜਾਏ। ਆਪੇ ਜੋੜ ਵਿਛੋੜਿਐ, ਆਪੇ ਕੁਦਰਤ ਦੇ ਦਿਖਾਏ। ਮੋਹ ਸੋਗ ਵਿਯੋਗ ਹੈ, ਪੂਰਬ ਲਿਖਿਆ ਕਮਾਏ। ਹਉ ਬਲਿਹਾਰੀ ਤਿੰਨ ਕਉ, ਜੋ ਹਰ ਚਰਨੀ ਰਹੇ ਲਿਵਲਾਏ। ਜਿਉਂ ਜਲ ਮੈਂ ਕਮਲ ਅਲਿਪਤ ਹੈ, ਐਸੀ ਬਣਤ ਬਣਾਏ। ਸੇ ਸੁਖੀਏ ਸਦਾ ਸੋਹਣੇ, ਜਿਨ ਵਿੱਚੋਂ ਆਪ ਗਵਾਏ। ਤਿੰਨ ਸੋਗ ਵਿਯੋਗ ਕਦੇ ਨਹੀਂ, ਜੋ ਹਰ ਕੈ ਅੰਕ ਸਮਾਏ। ਸਲੋਕ ਮਹੱਲਾ ਤੀਜਾ, ਨਾਨਕ ਸੋ ਸਾਲਾ ਹੀ ਹੈ, ਜਿਸ ਵਿੱਚ ਸਭ ਕੁਛ ਹੋਏ। ਤਿਸ ਸਰੇ ਵੋ ਪ੍ਰਾਣੀ ਹੋ, ਤਿਸ ਬਿਨੇ ਵਰਨਾ ਕੋਏ। ਗੁਰਮੁਖ ਹਰ ਪ੍ਰਭ ਮਨ ਵਸੈ, ਤਾਂ ਸਦਾ ਸਦਾ ਸੁਖ ਹੋਏ। ਸਹਿਸਾ ਮੂਲ ਨਾ ਹੋਵਈ, ਸਭ ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਸੱਚਾ ਸਹਿ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਣ ਭੰਨੈ ਪਾਏ। ਮਹੱਲਾ ਤੀਜਾ, ਅੰਮ੍ਰਿਤ ਸਦਾ ਵਰਸਦਾ, ਬੂਝਣ ਬੂਝਣ ਹਾਰ। ਗੁਰਮੁਖ ਜਿੰਨੀ ਬੁੱਝਿਆ, ਹਰ ਅੰਮ੍ਰਿਤ ਰੱਖਿਆ ਉਰਤਾਰ। ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰ। ਅੰਮ੍ਰਿਤ ਹਰ ਕਾ ਨਾਮ ਹੈ, ਵਰਸੈ ਕਿਰਪਾ ਧਾਰ। ਨਾਨਕ ਗੁਰਮੁਖ ਨਦਰੀ ਆਇਆ, ਹਰ ਆਤਮ ਰਾਮ ਮੁਰਾਰ। ਪੌੜੀ ਅਤੁਲ ਕਿਉਂ ਤੋਲੀਐ, ਵਣ ਤੋਲੇ ਪਾਇਆ ਨਾ ਜਾਏ। ਗੁਰ ਕੈ ਸ਼ਬਦ ਵਿਚਾਰੀਐ, ਗੁਣਮੈ ਰਹਿ ਸਮਾਏ। ਆਪਣਾ ਆਪ ਆਪ ਤੋਲ ਸੀ, ਆਪੇ ਮਿਲੈ ਮਿਲਾਏ। ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੂ ਨਾ ਜਾਏ। ਹਉ ਬਲਿਹਾਰੀ ਗੁਰ ਆਪਣੇ, ਜਿਨ ਸੱਚੀ ਬੂਝ ਦਿੱਤੀ ਬੋਝਾਏ। ਜਗਤ ਮੁਸੈ ਅੰਮ੍ਰਿਤ ਲੁੱਟੀਐ, ਮਨਮੁਖ ਬੂਝ ਨਾ ਪਾਏ। ਵਿਣ ਨਾਵੈ ਨਾਲ ਨਾ ਚੱਲ ਸੀ, ਜਾਸੀ ਜਨਮ ਗਵਾਏ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਸਲੋਕ ਮਹੱਲਾ ਤੀਜਾ, ਬਾਬੀ ਹਾ ਨਾ ਬਿਲਲਾਏ ਨਾ ਤਰਸਾਏ। ਇਹੋ ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤੇ ਖੁੱਤਰੈ ਚੜੈ ਚਵਗਣ ਵੰਨ। ਮਹੱਲਾ ਤੀਜਾ, ਬਾਬੀ ਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮਾਏ ਫਿਰਾਹੇ। ਜਲ ਕੀ ਸਾਰ ਨਾ ਜਾਣਈ, ਤਾਂ ਤੂੰ ਕੂਕਣ ਪਾਏ। ਜਲ ਥਲ ਚਹੁ ਦਿਸ ਵਰਸਦਾ, ਖਾਲੀ ਕੋ ਥਾਉ ਨਾਹੇ। ਏ ਤੈ ਜਲ ਵਰਸਦੈ ਤਿਖ ਮਰੈ, ਭਗਤ ਨਾ ਕੇ ਨਾਹੇ। ਨਾਨਕ ਗੁਰਮੁਖ ਤਿੰਨ ਸੋਝੀ ਪਈ, ਜਿਨ ਵਸਿਆ ਮਨ ਮਾਹੇ ਪੌੜੀ। ਨਾਥ ਜਤੀ ਸਿੱਧ ਪੀਰ, ਕਿਨੈ ਅੰਤ ਨਾ ਪਾਇਆ। ਗੁਰਮੁਖ ਨਾਮ ਧਿਆਏ ਤੁਜੈ ਸਮਾਇਆ, ਜੋ ਛਤੀ ਗੁਬਾਰ ਤਿਸੀ ਪਾਇਆ। ਜਲਾ ਬਿੰਬ ਅਸਰਾਲ ਤਿਨੈ ਵਰਤਾਇਆ, ਨੀਲ ਅਨਿਲ ਅਗੰਮ ਸੁਰਜੀਤ ਸਵਾਇਆ। ਅਗਨਿਓ ਪਾਈ ਵਾਦ ਭੁੱਖ ਤਿਹਾਇਆ, ਦੁਨੀਆਂ ਕੈ ਸਰਕਾਰ ਦੂਜਾ ਪਾਇਆ। ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ। ਸਲੋਕ ਮਹੱਲਾ ਤੀਜਾ, ਇਹੋ ਜਲ ਸਭ ਤੈ ਵਰਸਦਾ, ਵਰਸੈ ਪਾਏ ਸੁਭਾਏ। ਸੇ ਬਿਰਖਾ ਹਰਿਆਵਲੇ, ਜੋ ਗੁਰਮੁਖ ਰਹੇ ਸਮਾਏ। ਨਾਨਕ ਨਦਰੀ ਸੁਖ ਹੋਏ, ਇਹਨਾਂ ਜਨਤਾ ਕਾ ਦੁਖ ਜਾਏ। ਮਹੱਲਾ ਤੀਜਾ, ਪਿੰਨੀ ਰਹਿਣ ਚਮਕਿਆ, ਉੱਠਾ ਸ਼ਬਰ ਲਾਏ। ਜਿਤ ਉੱਠੈ ਅੰਤਰ ਬਹੁਤ ਉਪਜੈ, ਜਾਂ ਸਹੁ ਕਰੇ ਰਜਾਏ। ਜਿਤ ਖਾਦੈ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ। ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੈ ਕਦੇ ਜਾਏ। ਗਿਆਨੀਆਂ ਕਾ ਤਨ ਨਾਮ ਹੈ, ਸਦ ਹੀ ਰਹਿ ਸਮਾਏ। ਨਾਨਕ ਜਿਨ ਕਉ ਨਦਰ ਕਰੇ, ਤਾਂ ਇਹੋ ਤਨ ਭੱਲੈ ਪਾਏ। ਪੌੜੀ ਆਪ ਕਰਾਏ ਕਰੇ ਆਪ, ਹਉ ਕੈਸਿਓ ਕਰੀ ਪੁਕਾਰ। ਆਪੇ ਲੇਖਾ ਮੰਗਸੀ ਆਪ ਕਰਾਏ ਕਾਰ। ਜੋ ਤਿਸ ਭਾਵੈ ਸੋ ਥੀਐ, ਹੁਕਮ ਕਰੇਗਾ ਵਾਰ। ਆਪ ਛਡਾਏ ਛੁੱਟੀਐ, ਆਪੇ ਬਖਸ਼ਣ ਹਾਰ। ਆਪੇ ਵੇਖੈ ਸੁਣਿਆ, ਸਭ ਸਹਿ ਦੇ ਆਧਾਰ। ਸਭ ਮੈਂ ਏਕ ਵਰਤਦਾ,
ਸਿਰ ਸਿਰ ਕਰੇ ਵਿਚਾਰ, ਗੁਰਮੁਖਿਆ ਵਿਚਾਰੀਐ ਲੱਗੈ ਸੱਚ ਪਿਆਰ।

ਹਰ ਧਿਆਇਆ ਸਾਂਤ ਹੋਏ, ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ। ਵੁੱਠੈ ਜੀਆਂ ਜੁਗਤ ਹੋਏ, ਧਰਨੀ ਨੂੰ ਸਿੰਗਾਰ ਹੋਏ। ਨਾਨਕ ਇਹੋ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਏ। ਗੁਰਪ੍ਰਸਾਦੀ

ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੁਣ ਰਚਾਏ ਉਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਮੈ ਵਿੱਚੋਂ ਜਾਏ ਤਾਂ ਕਿਹੀ ਗਣਤ ਗਣੀ ਮਨਮੁਖ ਮੋਹੇ ਗੁਬਾਰ ਜਿਉਂ ਭੁੱਲਾ ਮੰਝ ਮਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਸਲੋਕ ਮਹੱਲਾ ਤੀਜਾ ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਪਹਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬੱਪੜਾ ਜਗਤੈ ਕੀ ਤਖ ਜਾਏ। ਮਹੱਲਾ ਤੀਜਾ ਬਾਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸਬਦੀ ਜਲ ਪਾਈਐ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀਆ ਮਿਲਾਏ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹਿ ਕਹਾਵੈ ਕੋਈ ਇੱਕ ਸਾਸ ਦਾਵੈ ਸੰਚ ਤਨ ਦੂਜੇ ਪਤ ਖੋਈ ਇੱਕ ਦਾਤੇ ਇੱਕ ਮੰਗ ਤੇ ਸਭਨਾ ਸਿਰ ਸੋਈ ਵਿਣਨਾਵੈ ਬਾਜਾਰੀਆ ਪੀਹਾਵਲ ਹੋਈ ਕੂੜ ਨਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਪਾਇਆ ਔ ਗੁਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰਨਾ ਹੋ ਵਈ ਨਦਰੀ ਨਗਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ। ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤੋ ਪਾਏ ਕੈ ਗੁਣ ਔਗੁਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗੁਣ ਕਮਾਵਦੇ ਦਰਗੈ ਹੋਏ ਖੁਆਰ ਜੂਐ ਜਨਮ ਤਿੰਨੀ ਹਾਰਿਆ ਕਿਤ ਆਏ ਸੰਸਾਰ ਸੱਚੇ ਸ਼ਬਦ ਮਨ ਮਾਰਿਆ ਅਹਿਨਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਲਖਿਆ ਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣਿਆਰ ਜਿਸ ਬਖਸੇ ਸੋ ਪਾਏ ਸੀ ਗੁਰਸਬਦੀ ਵਿਚਾਰ। ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਉ ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਉ। ਮਹੱਲਾ ਪੰਜਵਾਂ ਰਤਨ ਜਿਵੇ ਹਰ ਮਾਣਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਪਾਣਿਆ ਸੱਚੇ ਦਰਸੋ ਹਨ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲਵਾਇਆ ਏ ਜੇ ਸਤਿਗੁਰ ਅੱਗੇ ਕਹਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਮੈ ਕੂੜਿਆਰ ਫਿਰੈ ਬੇਤਾਲਿਆ ਪਸ਼ੂ ਮਾਨਸ ਜਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈਸੈ ਸੁਭਾਏ ਮੇਘ ਵਰਸੈ ਦਇਆ ਕਰ ਗੂੜੀ ਸ਼ੈ ਬਰਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋਸਾ ਲਾਹੀ ਹੈ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ। ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤੈ ਤਿਖ ਜਾਏ ਦੂਜੇ ਪਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ।

ਇੱਕ ਵਣਖੰਡ ਬੈਸੈ ਜਾਏ ਸਾਧਨਾ ਦੇ ਵਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਹੀ, ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋ ਵਹੀ, ਇੱਕ ਜਟਾ ਬਿਕਟ ਬਿਕਰਾਲ ਕੁਲ ਕਰ ਖੋ ਵਹੀ, ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋ ਵਹੀ, ਇੱਕ ਅਗਨ ਜਲਾਵੈ ਅੰਗ ਆਵੇ ਗੋ ਵਹੀ, ਵਿਣ ਨਾਵੈ ਤਨ ਸ਼ਾਰ ਕਿਆ ਕਹਿ ਰੋ ਵਹੀ, ਸੋਹਨ ਖਸਮ ਦੁਆਰ ਜੇ ਸਤਿਗੁਰ ਸੇ ਵਹੀ। ਸਲੋਕ ਮਹੱਲਾ ਤੀਜਾ। ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਵਾ ਵਰਸੋਂ ਕਿਰਪਾ ਤਾਰ, ਹਾਉ ਤਿਨ ਕਹਿ ਬਲਿਹਾਰਣੈ ਜਿਨੀ ਸੱਚ ਰੱਖਿਆ ਉਰਤਾਰ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ। ਬਾਬੀ ਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸਭ ਕਰੈ ਪੁਕਾਰ, ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ, ਪੌੜੀ ਇੱਕ ਜੈਨੀ ਉੱਜੜ ਪਾਏ ਤੁਰੋ ਖੁਆਇਆ, ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ, ਹੱਥੀ ਸਿਰ ਖੋ ਹਾਇਨ ਭਦ ਕਰਾਇਆ, ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਜੂਠੈ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ, ਗੁਰਮੁਖ ਓਵੰਕਾਰ ਸੱਚ ਸਮਾਇਆ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕਹਿਤ ਅਪਾਰ। ਮਹੱਲਾ ਤੀਜਾ। ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਪਾਏ ਪਿਆਰ, ਨਾਨਕ ਫਿਰ ਕੀ ਸਾਰ ਨਾ ਜਾਣੀ ਸਭ ਸਿੰਗਾਰ ਖੁਆਰ। ਪੌੜੀ ਸੱਚਾ ਅਲਾਖਿਆ ਪੇਉ ਹੱਠ ਨਾ ਪਤੀਜਈ, ਇੱਕ ਗਾਵੈ ਰਾਗ ਪਰੀਆਂ ਰਾਗ ਨਾ ਪੀਜਈ, ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀਜਈ, ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀਜਈ, ਤ੍ਰਿਸ਼ਨਾ ਹੋਈ ਬਹੁਤ ਕਿਵੇ ਨਾ ਤੀਜਈ, ਕਰਮ ਵਧੈ ਕਹਿ ਲੋ ਖਪ ਮਰੀ ਜਈ, ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਹਰ ਭਗਤੀ ਅਸਨੇਹ ਗੁਰਮੁਖ ਕੀਜਈ। ਸਲੋਕ ਮਹੱਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੈ ਤਿੰਨ ਮੰਤਨ ਸੀਤਲ ਹੋਏ, ਗੁਰ ਸ਼ਬਦੀ ਇੱਕ ਪਛਾਣਿਆ ਇੱਕੋ ਸੱਚਾ ਸੋਏ, ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ, ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਤ ਹੋਏ, ਕਲਯੁਗ ਮੈਂ ਕੋਰ ਅੰਧਾਰ ਹੈ ਮਨ ਮੁਖ ਰਾਹੋ ਨਾ ਕੋਏ, ਸੇਵੜ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ ਤੀਜਾ। ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ, ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਓ, ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ, ਨਾਨਕ ਨਾਮ ਰਤੇ ਸੇ ਜਨ ਨਿਰਮਲੇ, ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸੱਚ ਸਮਾਓ। ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ, ਪੂਰੇ ਕਰਮ ਤੇ ਆਏ ਪੂਰਾ ਸ਼ਬਦ ਮਨ ਵਸਾਇਆ, ਪੂਰੇ ਗਿਆਨ ਧਿਆਨ ਮੈਲ ਚੁਕਾਇਆ, ਹਰ ਸਰ ਤੀਰਥ ਜਾਣ ਮਨੁਆ ਨਾਇਆ, ਸ਼ਬਦ ਮਰੈ ਮਨ ਮਾਰ ਧਨ ਜਣੇ ਦੀ ਮਾਇਆ, ਦਰ ਸੱਚੈ ਸਚਿਆਰ ਸੱਚਾ ਆਇਆ, ਪੁੱਛ ਨਾ ਸਕੈ ਕੋਏ ਜਾਂ ਖਸਮੈ ਪਾਇਆ, ਨਾਨਕ ਸੱਚ ਸਲਾਹੇ ਲਿਖਿਆ ਪਾਇਆ। ਸਲੋਕ ਮਹੱਲਾ ਪਹਿਲਾ। ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ, ਦੇਨ ਦੁਆਈ ਸੇ ਮਰੈ ਜਿਨ ਕਉ ਦੇਨ ਸੇ ਜਾਹੇ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ, ਫਸਲ ਅਹਾੜੀ ਏਕ ਨਾਮ ਸਾਵਣੀ ਸਚਨਾਉ, ਮੈਂ ਮਹਿਦੂਦ ਲਿਖਾਇਆ ਖਸਮੈ ਕੈਦਰ ਜਾਏ।

ਗੁੜ ਖਾਵੇ, ਪੰਜ ਸਹਿ ਦਾਣਾ ਖਾਏ, ਡੱਕੇ ਫੂਕੇ ਕਿਹੇ ਉਡਾਵੇ, ਸਾਹੇ ਗਏ ਪਛਤਾਏ। ਅੰਧੀ ਫੂਕ ਮੁਈ ਦੇਵਾਨੀ, ਖਸ ਮਿੱਟੀ ਫਿਰ ਭਾਨੀ, ਅੱਧ ਗੁੱਲਾ ਚਿੜੀ ਕਾ ਚੁਗਣ, ਗਹਿਣ ਚੜੀ ਬਿਲਾਏ। ਖਸਮੈ ਭਾਵੈ ਉਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਸਖਤਾ ਸੀਹੋ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ, ਉਹੇ ਸਤਾਣਾ ਕੁਰੈ ਨਾ ਮਾਵੈ, ਸਾਹੇ ਗਿਆ ਪਛਤਾਏ। ਅੰਧਾ ਕਿਸਨੋ ਬੁੱਕ ਸੁਣਾਵੈ, ਖਸਮੈ ਮੂਲ ਨਾ ਭਾਵੈ, ਅਗ ਸਿਉ ਪ੍ਰੀਤ ਕਰੇ ਅਕ ਤਿੱਡਾ, ਅਗ ਡਾਲੀ ਬੈ ਖਾਏ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾਏ ਖੁਦਾਏ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਘਰੇਰੇ, ਛੱਡ ਨਾ ਸਕੈ ਕੋਈ। ਮੱਖੀ ਮਿੱਠੇ ਮਰਨਾ, ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ, ਤਿਨ ਪਉ ਸਾਗਰ ਤਰਨਾ। ਪੌੜੀ ਅਗਮਾ ਗੋਚਰ ਤੂੰ ਧਣੀ, ਸੱਚਾ ਲਖਿਆ ਪਾਰ, ਤੂੰ ਦਾਤਾ ਸੰਮੰਗ ਤੇ ਕੋ ਦੇਵਣ ਹਾਰ। ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ, ਇਕਨਾ ਨੋ ਤੁਧ ਏਵੈ ਭਾਵਦਾ, ਮਾਇਆ ਨਾਲ ਪਿਆਰ। ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ, ਵਿਣ ਪ੍ਰੀਤੀ ਭਗਤ ਨਾ ਹੋਵਈ, ਵਿਣ ਸਤਿਗੁਰ ਨਾ ਲੱਗੈ ਪਿਆਰ। ਤੂੰ ਪ੍ਰਭ ਸਭ ਤੁਧ ਸੇਵੰਦੇ, ਇਕ ਢਾਡੀ ਕਰੇ ਪੁਕਾਰ, ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਸਲੋਕ ਮਹੱਲਾ ਪਹਿਲਾ, ਰਾਤੀ ਕਾਲ ਕਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ, ਵਰਤਣ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਬਤਾਲ, ਅੰਧਾ ਚੱਖ ਚੱਖ ਪਿਆ ਚਿਹਰ, ਪਿੱਛੇ ਰੋਵੈ ਲਿਆਵੈ ਫੇਰ, ਬਿਨ ਬੂਝੇ ਕੇ ਸੂਝੈ ਨਾਹੀ, ਮੋਇਆ ਰੋਹੇ ਰੋਂਦੇ ਮਰ ਜਾਹੀ। ਨਾਨਕ ਖਸਮੈ ਏਵੈ ਭਾਵੈ, ਸੇਈ ਮੂਏ ਜਿਨ ਚਿਤ ਨਾ ਆਵੈ। ਮਹੱਲਾ ਪਹਿਲਾ, ਮੁਆ ਪਿਆਰ ਪ੍ਰੀਤ ਮੁਈ, ਮੁਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ, ਦੁਖੀ ਦੇਹ ਰਲੀ ਕਿਥੋਂ ਆਇਆ ਕਹਿ ਗਿਆ, ਕਿਹੋ ਨਾ ਸੀਓ ਕਿਹੋ ਸੀ, ਮਨਮੁਖ ਗੱਲਾਂ ਗੋਈਆ ਕੀਤਾ ਚੌਰਲੀ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਅੰਤੇ ਹੋਏ ਸਿਖਾਈ, ਵਾਜਗੁਰੂ ਜਗਤ ਬਹੁਰਾਨਾ, ਨਾਵੇ ਸਾਰ ਨਾ ਪਾਈ। ਸਤਿਗੁਰ ਸੇਵੈ ਸੇ ਪ੍ਰਵਾਨ, ਜਿਨ ਜੋਤੀ ਜੋਤ ਮਿਲਾਈ, ਸੋ ਸਾਹਿਬ ਸੋ ਸੇਵਕ ਤੇਹਾ, ਜਿਸ ਭਾਣਾ ਮਨ ਵਸਾਈ, ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ, ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁੱਖ ਨਾ ਜਾਈ, ਦੂਜੈ ਸਭ ਕੋ ਲੱਗ ਵਿਗੁੱਤਾ, ਬਿਨ ਸਤਿਗੁਰ ਬੂਝ ਨਾ ਪਾਈ, ਸਤਿਗੁਰ ਸੇਵੇ ਸੋ ਸੁਖ ਪਾਏ, ਜਿਸਨੋ ਕਿਰਪਾ ਕਰੇ ਰਜਾਈ। ਸਲੋਕ ਮਹੱਲਾ ਪਹਿਲਾ, ਸਰਮ ਧਰਮ ਦੋਇ ਨਾਨਕਾ, ਜੇ ਤਨ ਪੱਲੇ ਪਾਏ, ਸੋ ਤਨ ਮਿੱਤਰ ਨਾ ਕਾਂਡੀਐ, ਜਿਤ ਸਿਰ ਚੋਟਾਂ ਖਾਏ, ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਮਹੱਲਾ ਪਹਿਲਾ, ਦੁਖੀ ਦੁਨੀ ਸਹੇੜੀਐ, ਜਾਏ ਤਾਂ ਲੱਗੈ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ, ਜੇ ਤੇਰਾ ਸਰੀਰ ਕੇ ਤੇ ਤੇ ਲੱਗੈ ਦੁੱਖ। ਮਹੱਲਾ ਪਹਿਲਾ, ਅੰਧੀ ਕੰਮੀ ਅੰਧ ਮਨ, ਮਨ ਅੰਧੈ ਤਨ ਅੰਧ, ਚਿੱਕੜ ਲਾਇਆ ਕਿਆ ਥੀਐ, ਜਾਂ ਟੁੱਟੈ ਪੱਥਰ ਬੰਦ, ਬੰਦ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ, ਨਾਨਕ ਸੱਚੇ ਨਾ ਮਿਣ ਕਿਤੇ ਡੁੱਬੇ ਸਾਥ। ਮਹੱਲਾ ਪਹਿਲਾ, ਲੱਖ ਮਨ ਸੋਇਨਾ, ਲੱਖ ਮਨ ਰੁਪਾ, ਲੱਖ ਸਾਹਾਂ ਸਿਰ ਸ਼ਾਹੋ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖੀ ਕੋੜੀ ਪਾਤਸ਼ਾਹੋ, ਜਿੱਥੇ ਸਾਇਰ ਲੰਘਣਾ, ਅਗਨ ਪਾਣੀ ਅਸਗਾਹੋ, ਕੰਧੀ ਦਿਸ ਨਾ ਆਵਈ, ਤਾਹੀ ਪਵੈ ਕਹਾ, ਨਾਨਕ ਉਥੇ ਜਾਣੀਐ ਸਾਹ ਕੇਈ ਪਾਤਸ਼ਾਹ। ਪੌੜੀ, ਇਕ ਨਾ ਗਲੀ ਜੰਜੀਰ, ਬੰਦਰ ਬਾਣੀਐ, ਬੱਦੇ ਛੁੱਟੈ ਸੱਚ, ਸੱਚ ਪਛਾਣੀਐ, ਲਿਖਿਆ ਪੱਲੇ ਪਾਏ,
ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਇਆ ਜਾਣੀਐ ਪਹੁ ਜਲ ਤਾਰਨਹਾਰ ਉਹ ਸ਼ਬਦ ਪਛਾਣੀਐ ਚੋਰ ਯਾਰ ਚੂਵਾਰ ਪੀੜੇ ਕਹਾਣੀਐ ਨਿੰਦਕ ਲਾਏ ਤਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂ ਏ ਵੈ ਕਰੈ ਗੁਆਓ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿਕਦਾਰਾ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਏ ਨੂੰ ਅੱਗੇ ਨਾਹੀ ਥਾਓ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਇਸ਼ਾਉ ਔਰ ਅੱਜ ਅਸੀਂ ਹੀ ਮੁਕੱਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਕਰ ਨਹਿੰਦਾ ਭਾਇਨ ਕਾਓ ਰਤ ਪਿੱਤ ਕੁੱਤੇ ਹੋ ਚੱਟ ਜਾਹੋ ਜਿੱਥੇ ਜੀਆਂ ਹੋ ਸੀ ਸਾਰ ਨੱਕੀ ਵੱਡੀ ਲਾਏ ਤਬਾਰ ਪੌੜੀ ਆਪ ਪਾਏ ਮੇਦਰੀ ਆਪੇ ਕਰਦਾ ਸਾਰ ਪੈ ਬਿਨ ਪਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਆਪ ਸਤਿਗੁਰ ਤੇ ਪਉ ਉਪਜੈ ਪਾਈਐ ਮੁਖ ਦੁਆਰ ਪੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿਆ ਪਾਰ ਪੈ ਤੇ ਪੈ ਜਲ ਲੰਘੀਐ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਸੰਤ ਨਾ ਪਾਰਾਵਾਰ ਮਨਮੁਖ ਪੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰੈ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁੱਖੈ ਸਾਧੈ ਗੰਢ ਲੱਭੈ ਮਾਲੈ ਕੁਲ ਮਿਚਲ ਲੱਭੈ ਮਾਲੈ ਕੁਲ ਮਿਲ ਮਿਚਲ ਉਂਘੈ ਸੌੜ ਪਲੰਘ ਪਉਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗੈ ਨਾਨਕਾ ਵਿਣਨਾ ਵੈ ਮੋਹੇ ਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ ਨਾਨਕ ਕਰਮਾ ਬਾਹਰੇ ਹੋਰ ਕੇ ਤੇ

ਕੀਆਂ ਸੱਚਾ ਵੇ ਪ੍ਰਵਾਹੋ ਸ਼ਬਦ ਸੰਤੋਖੀਆਂ ਗਹਿਰ ਗੰਭੀਰਾ ਥਾ ਹੋ ਹੱਥ ਨਾ ਲੱਭਈ ਮੋਹੇ ਮੋਹੇ ਚੋਟਾਂ ਖਾ ਹੋ ਵਿਣ ਗੁਰ ਕੋਈ ਨਾ ਛੁੱਟਸੀ ਪਤ ਸੇਤੀ ਕਰ ਜਾਹੋ ਨਾਮ ਖਾਣੀਐ ਹੁਕਮੀ ਸਾਹ ਗਿਰਾ ਦਿੰਦਾ ਜਾਣੀਐ

ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜਹੀਰ ਇੱਕ ਦੇਖਾਹੇ ਨ ਖੁੱਟੈ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਚਸੇ ਮੈਂ ਲੱਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਜਾ ਲੱਖ ਕਿਉਂ ਕਥੀਐ ਕਿਉਂ ਆਖੀਐ ਜਾਪੈ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪਾ ਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਾਉ ਕੁਲ ਬੰਦ ਪੂਜੈ ਪ੍ਰਣ ਹੋਵੈ ਥਰਕੰਦ ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹਿ ਪ੍ਰਮਾਣ ਹੁਕਮੈ ਬੂਜੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੈ ਹੋਂਦਾ ਫੜੀ ਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਐ ਨਾਮ ਸਲਾਹ ਹੋਰ ਬੁੱਧੀ ਮਿਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਬਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਲ ਫਿਰ ਉਵੱਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ ਜੀਉ ਪਾਏ ਮਾਸ ਮੋਹੇ ਮਿਲਿਆ ਹੱਡ ਚਮ ਤਨ ਮਾਸ ਮਾਸੋ ਬਾਹਰ ਕੱਢਿਆ ਮੰਮਾ ਮਾਸ ਗਿਰਾਸ

मासो ही मास्यु बजै मासो सबो साक सतगुर मिलै हुक्म बुझियै ताको आवै रास आप छुटे न छुटियै नानक बचन विनाश महला पहला मास मास कर मूर्ख झगड़े ज्ञान ध्यान नहीं जाने कौन मास कौन साग कहावे किसमें पाप समाने गेंडा मार होम जग किए देवत्या की बाणे मास छोड़ बैस नक पकड़े राती मान सखाने फड़ कर लोका नो दिखलावे ज्ञान ध्यान नहीं सूझे नानक अंधे से क्यों कहिए नानक अंधे से ओ क्या कहिए कह न कहे आबूजे अंधा सोए जे अंध कमावे तिस हृदय से लोचन नाही मात पिता की रक्त ने पन्ने मच्छी मास ना खाही स्त्री पुरख है जानिस मेला उथे मंद कमाही मासो निम्मे मासो जम्मे हम मासे के पांडे ज्ञान ध्यान का सूझे नाही चतर कहा वह पांडे बाहर का मास मंदा स्वामी घर का मास चंगेरा जी जंत सब मासो होए जी लया वासेरा अपख पख पख तज छोड़े अंध गुरु जिन केरा मासो निम्मे मासो जम्मे हम मासे के पांडे ज्ञान ध्यान कछ सूझे नाही चतर कहा वह पांडे मास पुराणी मास कते भी चह जुग मास कमाना जज काज भी आहे सुहावे उथे मास समाना स्त्री पुरख निपजै मासो पातशाह सुल्ताना जे ओए दिसै नरक जांदे ता उनका दान ना लेना देंदा नरक सुर्ग लेंदे देखो एह तिंगाना आप न बुझै लोक बुझाए पांडे खरा सियाना पांडे तू जाने ही नाही किथो मास्यो पन्ना तोयो अनक मादक पाहा तोयो त्रिभवन गन्ना तो वा आखे हाँ बो बिधाचा तो वै बहुत बेकारा एते रस छोड़ हो वै सन्यासी नानक कह विचारा पौड़ी हाउ क्या आखा एक जीव तेरा अंतरा किन्हीं पाया सच्चा शब्द विचार से तुझी माए समाया एक भगवा वेशकर परम देवन सतगुर के ना पाया दे दसंतर पव थके तुद अंदर आप लुकाया गुर का शब्द तन है कर चानने आप दिखाया अपना आप पछाणिया गुरमती सच समाया आवा गुण बजारिया बाजार जिनी रचाया एक थिर सच्चा सलाहना जिन मन सच्चा पाया सलोक महला पहला नानक माया कर्म बिरख फल अमृत फल वेस सब कारण करता करे जिस खवाले तिस महला दूजा नानक दुनिया किया वड़ियाइया अग्गी से तीजाल इनी जली ना विसारे आयक ना चलिया नाल पौड़ी सिर सिर होए नबेड़ हुक्म चलाया तेरे हथ नबेड़ तू है मन पाया काल चलाए बन कोई ना रखसी जर जरवाना कन चढ़िया नचसी सतगुर बोथ बेड़ सच्चा रखसी अगन पखे पड़हार अंदर पक्षी फाथा चुगे चोग हुक्मी छुटसी करता करे सहोग कून निखुटसी सलोक महला पहला घर मैं घर दे खाए दे सो सतगुर पुरख सुजान पंच शब्द तुन कार तुन तह बाजे शब्द निशान दीप लो पाताल तह खंड मंडल हैरान तार कोर बाजंतर तह साज तख्त सुल्तान सुख मन कह कर राग सुन सुन मंडल लिवलाए कथ कथा बिचारिय मनसा मन समाए उल्ट कमल अमृत भरिया एहो मन कतो ना जाए अजप्पा जापना विसर आज जुगा समाए सब सखियां पंचे मिले गुरमुख निज करवास
ਸ਼ਬਦ ਖੋਜਿਓ ਕਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ। ਚਿਲ ਮਿਲ ਬਿਸਿਆਰ ਦੁਨੀਆਂ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਮਨ ਕਮੀਨ ਕੰਮ ਤਰੀਨ ਤੂੰ ਦਰੀਆ ਓ ਖੁਦਾਇਆ ਏਕ ਚੀਜ਼ ਮੁਜੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ ਮਨ ਤੋਂ ਆਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸ਼ਬਦ ਨੀ ਸਾਣਿਆ ਸਾਧੂ ਸੰਗ ਉਧਾਰ ਪਹਿ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਪਿਆ ਸੰਸਾਰ ਮਿਹਰ ਸ਼ਾਹ ਵਾਣਿਆ ਆਪੇ ਬਖਸ਼ ਮਿਲਾਏ ਸਦ ਕੁਰਬਾਣਿਆ ਨਾਨਕ ਲਏ ਮਿਲਾਏ ਖਸਮੈ ਪਾਣਿਆ ਸਲੋਕ ਮਹੱਲਾ ਪਹਿਲਾ। ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਿਹਾ ਸਮਾਈ ਤੇਰੀ ਗਤ ਮੈਂ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਾਖਾ ਗੋਚਰ ਅਗਮ ਹੈ ਗੁਰਮੁਖ ਦਿਖਾਈ ਅੰਤਰਾ ਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੈ ਤਿਸ ਮੇਲ ਲੈ ਸੋ ਨਾਮ ਤੇ ਆਈ ਤੂੰ ਕਰਤਾ ਪੁਰਖਿਆ ਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ। ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵੀ ਲੈ ਗੋਪਾਲ ਰਾਇਆ ਕੁਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਉ ਜਾਂਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰਸਾਲਾ ਸਬਤ ਲੋਕ ਸਮਾਨ ਪੂਰੀ ਅਲੇ ਜਾਂਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟ ਵਾਲ ਸੋ ਕਰਾ ਸਿਰੀ ਸੋ ਐਸਾ ਰਾਜਾ ਸ੍ਰੀ ਨਰ ਹਰੀ ਜਾਂਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ ਜਿਨ ਵਿਸ਼ਵ ਸੰਸਾਰ ਰਾਚੀ ਲੇ ਜਾਂ ਕਹਿ ਕਰ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਂਚੈ ਡਾਂਗੀਆ ਦੁਆਰੈ ਚਿਤ੍ਰਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੈ ਕਰ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਵੰਤ ਆਚੈ ਸਰਬ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲੈ ਕਾਛੇ ਚੌਰ ਢੂਲ ਜਾਂਚੈ ਹੈ ਪਵਨ ਚੇਰੀ ਸਕਤ ਜੀਤਲੇ ਪਵਨ ਅੰਡ ਢੂਕ ਜਾਂ ਕੈ ਪਸਮਤੀ ਸੋ ਐਸਾ ਰਾਜਾ ਤ੍ਰਿਪਵਨਪਤੀ ਜਾਂਚੈ ਕਰ ਕੁਰਮਾ ਪਾਲ ਸਹਸਰ ਫਨੀ ਬਾਸਕ ਸੇਜ ਵਾਲੂਆ ਅਠਾਰੈ ਪਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ ਨਖ ਪ੍ਰਸੇਵ ਜਾਂਚੈ ਸੁਰਸਰੀ ਸਪਤ ਸਮੁੰਦ ਜਾਂ ਕੈ ਕੜਥਲੀ ਏ ਤੇਜੀ ਜਾਂਚੈ ਵਰਤਣੀ ਸੋ ਐਸਾ ਰਾਜਾ ਤ੍ਰਿਪਵਨ ਧਣੀ ਜਾਂਚੈ ਕਰ ਨਿਕਟ ਵਰਤੀ ਅਰਜਨ ਤਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜੈ ਸਿੱਧ ਬੁੱਧ ਗਣ ਗੰਧਰਵ ਬਾਨ ਵੈ ਹੇਲਾ ਏਤੇ ਜੀ ਜਾਂਚੈ ਹੈ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵੈ ਨਾਮ ਦਿਓ ਤਾਂ ਚੀ ਆਣ ਸਗਲ ਭਗਤ ਜਾਚੈ ਨਿਸ਼ਾਨ ਮਲਾਰ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਮਈਆ ਰਹਾਓ ਆਲਾਵੰਤੀ ਹੋ ਪ੍ਰਮ ਜੋ ਹੈ ਮੁਝ ਉਪਰ ਸਭ ਕੋਪਲਾ ਸੂਦ ਸੂਦ ਕਰ ਮਾਰੋ ਉਠਾਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਿ ਤੋ ਤੇਰੀ ਪੈਜ ਪਛਾਉਂਡੀ ਹੋਏਲਾ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅੱਜ ਪੁਜ ਭਇਓ ਅਪਾਰਲਾ ਫੇਰ ਦਿਆ ਦਿਹੋਰਾ ਨਾਮੇ ਕਹੋ ਪੰਡਿਆਂ ਕਹੋ ਪਿਛਵਾਰਲਾ। ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਗਰ ਜਨਾ ਮੇਰੀ ਜਾਤ ਬਖਿਆ ਚਮਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰ
रहाओ सुरसरी सलल कृत बारनी रे संत जन करत नहीं पानं सुरा अपवित्र नात अवर जल रे सुरत सुरसरी मिलत न होए आनं तार तार अपवित्र कर मानिया रे जैसे कागरा करत बिचारं भगत पागौत लिखिया तेह उपरे पूजिया कर नमस्कारं मेरी जात कुट बांडला ढोर टोवंता नित बनारसी आस पासा अब बिपर प्रधान ते कर डंडौत तेरे नाम शरण आए रविदास दासा मलार हार जपत तेऊ जना पद्म कवलास पात ता सम तुल नहीं आन को एक ही एक अनेक होए बिस्थरयो आन रे आन परपूर सोऊ रहाओ जा कै भागवत लेखी है अवर नहीं पेखी है तास की जाता शोभ शीपा ब्यास मैं लेखी है सनक मैं पेखी है नाम की नाम ना सप्त दीपा जा कै ईद बकरीद कुल गौरे बद करे मानिया सेख शहीद पीरा जा कै बाप वैसी करी पूत ऐसी सरी तिहू रे लोक प्रसिद्ध कबीरा जा के कुटंब के ढेड सब ढोर ढोवंत फिरै अजो बनारसी आस पासा आचार सहत बिपर करह डंडौत तिन तनै रविदास दासान दासा मलार एको अंकार सतगुर प्रसाद मिलत प्यारो प्राणनाथ कवन भगत साल संगत पाई परम गते रहाओ मैले कपरे कहां लो धोवो आवैगी नींद कहां लग सोवो जोई जोई जोरियो सोई सोई फाट्यो झूठे बनज उठ ही गई हट्यो कहो रविदास।

ਔਰ ਆਗ ਕਾਨੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਮੇਰਾ ਮਨ ਸਾਜਨਾ ਮਿਲ ਹਰਿਆ ਹਉ ਬਲਬਲ ਬਲਬਲ ਸਾਜਨਾ ਕਉ ਮਿਲ ਸੰਗਤ ਪਾਰੋ ਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਜਨਾ ਪਗ ਪਰਿਆ ਧਨ ਧਨ ਸਾਧੁ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮਹੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਤੁਰ ਠਾਕਰ ਗੁਰ ਸਤਿਗੁਰ ਚਰਨ ਉਰ ਧਰਿਆ ਸਭ ਦਾਲਦ ਦੁਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗਰੇਨ ਹਰ ਹਰ ਕਥਾ ਸੁਨੀ ਮਿਲ ਸੰਗਤ ਮਨ ਕੋਰਾ ਹਰ ਰੰਗ ਪਹਿਨ ਰਹਾਓ ਹਮ ਅਚੇਤ ਅਚੇਤ ਨਾ ਜਾਣੈ ਗਤ ਮਿਤ ਗੁਰ ਕੀਏ ਸੁਚੇਤ ਚਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੈ ਮਨ ਪ੍ਰੀਤਮ ਕਟ ਦੇਵੋ ਹੀਰਾ ਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਿਤ ਪਵੇਨ ਹਰ ਕੇ ਜਾਨੀ ਉਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੇਨ ਜਨ ਕੀ ਮਹਿਮਾ ਵਰਨ ਨਾ ਸਕਾਂ ਓਏ ਉਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸਵਾਮੀ ਹਮ ਵਣ ਜਾਰੇ ਰਾਸ ਦੇਨ ਜਨ ਨਾਨਕ ਕਉ ਦਇਆ ਪ੍ਰਭ ਧਾਰਾ ਲਦ ਵਾਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਰ ਹਮ ਹਰ ਹਮ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਅੰਦ ਭਇਆ ਮਨ ਵਿਕਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ਕਿਲ ਵਿਖ ਦਹਿਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵੈ ਮੂਰਖ ਮੁਗਧ ਰੱਖੇ ਪ੍ਰਭਤਾਸ ਅਵਗਨਿਆਰੇ ਪਾਥਰ ਪਹਾਰੇ ਸਤ ਸੰਗਤ ਮਿਲ ਤਰੇ ਤਰਾਸ ਜੇ ਤੀਸਰਿਠ ਕਰੀ ਜਗਦੀਸਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਵਗੁਣ ਸੰਗ ਗੁਰ ਮਿਟੇ ਜਨ ਨਾਨਕ ਮੇਲ ਲੀਏ ਪ੍ਰਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਤੇਰੇ ਘਟ ਘਟ ਰਾਮ ਰਹਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਬਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਸ਼ਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀ ਹਰ ਰਾਖ ਲਿਹੋ ਆਪਣੇ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦ ਪਹਰ ਸਾਕ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪਚੀਤ ਹਰ ਹਰ ਵਸਤ ਮਾਇਆ ਗੜਵੇੜੀ ਗੁਰ ਕੈ ਸ਼ਬਦ ਲੀਓ ਗੜਜੀਤ ਰਹਾਓ ਬਿਖਿਆ ਪਰਮ ਪਰਮ ਬਹੁ ਪ੍ਰਮਿਆ ਲੁਭਦੋ ਪੁੱਤਰ ਕਲੱਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿਨਸ ਜਾਏ ਦੇਹ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਯੂਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਭੂ
हर हर जाए मिले हर प्रीत, हम बहु पाप किए अपराधी, गुर काटे कटत कटीत, हर हर नाम दियो मुख औखद, जन नानक पतत पुनीत। कानड़ा महला चौथा, जप मन राम नाम जगन्नाथ, घूमन घेर परे बिख बिखिया, सतगुर काढ़ लिए दे हाथ। रहाओ स्वामी अपै निरंजन नर हर, तुम राख ले हो हम पापी पाथ, काम क्रोध बिखिया लोभ लुभते, काष्ट लोह तरे संग साथ। तुम वड पुरख वड अगमा गोचर, हम ढूंढ रहे पाई नहीं हाथ। तू परै परै परंपर स्वामी, तू अपन जान आप जगन्नाथ, अदृष्ट गोचर नाम ते आए, सत संगत मेर साधु पाथ। हर हर कथा सुनी मिल संगत, हर हर जपियो अकथ कथ काथ, हमरे प्रभ जगदीश गोसाई, हम राख ले हो जगन्नाथ। जन नानक दास दास दासन को, प्रभ करो कृपा।

ਗਾਈਐ ਗੁਣ ਗੋਪਾਲ ਕਿਰਪਾ ਨਿਧ ਦੁਖ ਬਿੰਦਾਰਨ ਦੁਖ ਬਿਦਾਰਨ ਸੁਖਦਾ ਤੇ ਸਤਿਗੁਰ ਜਾਂ ਕੋ ਪੇੜਤ ਹੋਏ ਸਗਲ ਸਿੱਧ ਰਹਾਓ। ਸਿਮਰਤ ਨਾਮ ਮਨੈ ਸਾਧਾਰੈ ਕੋਟ ਪਰਾਦੀ ਖਿਨ ਮੈਂ ਤਾਰੈ ਜਾਂ ਕੋ ਚੀਤ ਆਵੈ ਗੁਰ ਅਪਨਾ ਤਾਂ ਕੋ ਦੁਖ ਨਹੀਂ ਤਿਲ ਸੁਪਨਾ। ਜਾਂ ਕੋ ਸਤਿਗੁਰ ਅਪਨਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀ ਨੀ ਮਾਇਆ ਹਲਤ ਪਲਤ ਮੁਖ ਉਜਲ ਭਇਆ। ਕਾਨੜਾ ਮਹੱਲਾ ਪੰਜਵਾਂ ਅਰਾਧੋ ਤੁਜੈ ਸੁਆਮੀ ਆਪਣੇ ਊਠਤ ਬੈਠਤ ਸੋਭਤ ਜਾਗਤ ਸਾਸ ਸਾਸ ਸਾਸ ਹਰ ਜਪਨੇ ਰਹਾਓ। ਤਾਂ ਕਹਿ ਹਿਰਦੈ ਬਸਿਓ ਨਾਮ ਜਾਂ ਕੋ ਸੁਆਮੀ ਕੀਨੋ ਦਾਨ ਤਾਂ ਕਹਿ ਹਿਰਦੈ ਆਈ ਸਾਂਤ ਠਾਕਰ ਪੇਟੇ ਗੁਰਪਚਨਾਤ। ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾਂ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬਲ ਜਾਓ ਕਲਯੁਗ ਮੈਂ ਪਾਇਆ ਜਿਨ ਨਾਉ। ਕਾਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕਬਾਰ ਕਰ ਬੰਦਨ ਸੰਤਨ ਉਹਾਂ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ। ਅਨਕ ਭਾਂਤ ਕਰ ਦੁਆਰ ਨਾ ਪਾਵੋ ਹੋਏ ਕਿਰਪਾਲ ਤਾਂ ਹਰ ਹਰ ਤਿਆਵੋ। ਕੋਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮੈਂ ਮਨ ਪ੍ਰਬੋਧਾ ਤ੍ਰਿਸ਼ਨਾ ਬੁੱਝੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਾਰ ਬ੍ਰਹਮ ਜਾ ਪਏ ਦਿਆਲ ਕਹੋ ਨਾਨਕ ਤੋ ਛੂਟੇ ਜੰਜਾਲ। ਕਾਨੜਾ ਮਹੱਲਾ ਪੰਜਵਾਂ ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਓ। ਪੂਜਾ ਚਰਨਾ ਠਾਕਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੈ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਨ ਪੂਰਾ ਪਾਇਆ। ਕਾਨੜਾ ਮਹੱਲਾ ਪੰਜਵਾਂ ਭਗਤ ਭਗਤ ਨੂੰ ਬਣਿਆਈ ਤਨ ਮਨ ਗਲਤ ਪਏ ਠਾਕਰ ਸਿਉ ਆਪਣ ਲੀਏ ਮਿਲਾਈ ਰਹਾਓ। ਗਾਵਨਹਾਰੀ ਗਾਵੈ ਗੀਤ ਤੇ ਉਧਰੇ ਬਸੇ ਜਿਹ ਚੀਤ ਪੇਖੇ ਬਿੰਜਨ ਪਰੋਸਨ ਹਾਰੈ ਜੇ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸਵਾਂਗ ਕਾਛੇ ਪੇਖ ਤਾਰੀ ਜੈਸੋ ਸਾ ਤੈਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾ ਸਚ ਕਰਨੀ ਸਾਰ। ਕਾਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਾ ਸੁਨ ਤੋ ਮਾਹਿਓ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਤ ਕਤ ਪੇਖੋ ਆਹਿਓ ਸਭ ਤੇ ਪਰੈ ਪਰੈ ਤੇ ਉੱਚਾ ਗਹਿਰ ਗੰਭੀਰਾ ਥਾਹਿਓ। ਓਤ ਪੋਤ ਮਿਲਿਓ ਭਗਤਨ ਕਹੋ ਜਨ ਸਿਉ ਪਰਦਾ ਲਾਹਿਓ ਗੁਰਪ੍ਰਸਾਦ ਗਾਵੈ ਗੁਣ ਨਾਨਕ ਸਹਿ ਸਮਾਸ ਸਮਾਹਿਓ। ਕਾਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਧਾਰਨ ਆਇਓ ਰਹਾਓ ਦਰਸ਼ਨ ਪੇੜਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖ ਦਿਖਾਇਓ ਅਸਥਿਤ ਪਏ ਬਸੇ ਸੁਖਥਾਨਾ ਬਹੁਰ ਨ ਕਥੂ ਤਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਾ ਮਾਇਓ। ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਹੋ ਬਣਿਆਈ ਜੋ ਪ੍ਰਭ ਕੀਨੋ ਸੋ ਪਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ। ਸਭ ਮੈਂ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਕਸਾਈ। ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਹਾਰੈ ਉੱਪਰ ਤੁਮਰੀ ਓੜ ਤੁਮਾਰੀ ਸਰਨਾ ਰਹਾਓ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਤਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇਆ ਸੁਖ ਪਾਵੋ ਹੋ ਕਿਰਪਾਲ ਤਾਂ ਪੌਜਲ ਤਰਨਾ। ਅਪੈਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ। ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਕੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ। ਨਹਿ ਤ੍ਰਿਪਤਾਨੋ ਰਾਜ ਜੋਬਨ ਤਨ ਬਹੁਰ ਬਹੁਰ ਫਿਰਤ ਆਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਬੁਝੇ ਪਸ਼ੂ ਕੀ ਨਿਆਈ ਪ੍ਰਮੋ ਬਿਆ ਪਿਓ ਮਾਇਆ।
ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਾਹਿਬ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਆਏ ਰਹਾਓ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੁੜ ਕਾਲ ਨਾ ਖਾਏ ਕਾਨੜਾ ਮਹੱਲਾ ਪੰਜਵਾਂ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਓ ਆਵਤ ਜਾਤ ਰਹੇ ਸਰਮਨਾਸੇ ਸਿਮਰਤ ਸਾਧੂ ਸੰਗ ਪਤਿਤ ਪੁਨੀਤ ਹੋਏ ਖਿਨ ਭੀਤਰ ਪਾਰ ਬ੍ਰਹਮ ਕਹਿ ਰੰਗ ਜੋ ਜੋ ਕਥੈ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧਾਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਓ ਸੰਤ ਰੇਣ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖਹਰੈ ਸੰਤ ਜਨਾ ਕੀ ਉੱਚੀ ਬਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਓ ਈ ਤੂਤ ਕਹਾ ਲੋਭਾਵੈ ਏਕ ਸਿਉ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਹੋ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਖ ਬਿਕਸਾਓ ਸਾਜਨ ਪ੍ਰਭ ਆਪਣਾ ਏਕਾਂਤ ਰਹਾਓ ਆਨੰਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰ ਇੱਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਮੰਤ ਦੁਖ ਨਾਸੈ ਰਿਧ ਭਯੰਤ ਸਾਂਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੈ ਰਹਾਓ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪਰੇਰੈ ਸੰਤ ਚਰਨ ਧਰੋ ਮਾਥੈ ਚਾਂਦਨਾ ਗ੍ਰਹਿ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਬਿਗਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਉਹ ਬੇਰੈ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋਹ ਪਰਮ ਰਾਖ ਲੀਜੈ ਕਾਠ ਬੇਰੀ ਰਹਾਓ ਬੂੜਤ ਸੰਸਾਰ ਸਾਗਰ ਉਧਰੇ ਹਰ ਸਿਮਰਤ ਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਥ ਤੋ ਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨ ਗੁਰਨਾਮ ਦ੍ਰਿੜਾਇਓ ਕਾਨੜਾ ਮਹੱਲਾ ਪੰਜਵਾਂ ਤਨ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਵਡ ਭਾਗੀ ਰਹਾਓ ਮੋਹ ਅਨਾਥ ਦਾਸ ਜਨ ਤੇਰਾ ਔਰ ਓੜ ਸਗਲੀ ਮੋਹ ਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਭਤ ਜਾਗੀ ਤੂੰ ਅਥਾਹੋ ਅਤ ਬੜੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਤਾਰ ਮਸਤਕ ਆਨ ਧਰਿਓ ਪ੍ਰਭਾਗੀ ਕਾਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉ ਜਾਣੈ ਤਿਉ ਤਾਰ ਸੁਆਮੀ ਰਹਾਓ ਤੂੰ ਸਮਰਥ ਸਰਨ ਯੋਗ ਤੂੰ ਰਾਖੈ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਕੋਰ ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾਂ ਘਰ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਰਹਾਓ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛੁ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਾਰੈ ਕਾਨੜਾ ਮਹੱਲਾ ਪੰਜਵਾਂ ਨਾ ਜਾਨੀ ਸੰਤਨ ਪ੍ਰਭ ਨੇ ਆਨ ਊਚ ਨੀਚ ਸਭ ਵੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਓ ਘਟ ਘਟ ਪੂਰ ਰਹੇ ਸੁਖ ਸਾਗਰ ਪੈ ਭੰਜਨ ਮੇਰੇ ਪ੍ਰਾਨ ਮਨੈ ਪ੍ਰਗਾਸ ਭਯੋ ਭ੍ਰਮ ਨਾਸਿਓ ਮੰਤਰ ਦਿਓ ਗੁਰਕਾਨ ਕਰਤ ਰਹੇ ਕਰਤਗ ਕਰਨਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੈ ਮੰਗਨ ਕਉ ਹਰਦਾਨ ਕਾਨੜਾ ਮਹੱਲਾ ਪੰਜਵਾਂ ਕਹਿਣ ਕਹਾਵਨ ਕਉ ਕਈ ਕੇਤੈ
ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕਉ ਬੇਤੈ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲੇਤੈ ਕਹੋ ਨਾਨਕ ਜਨ ਹਰ ਹਰ ਹਰ ਹੈ ਕਤ ਆਵੈ ਕਤ ਰਮਤੈ ਕਾਨੜਾ ਮਹੱਲਾ ਪੰਜਵਾਂ ਹੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹੇ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹੋ ਬਿਰਥਾ ਹੋ ਆਪਣੀ ਤੇਊ ਤੇਊ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਸ਼ੋਰ ਆਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤ ਨਹੀਂ ਸਰਨ ਆਏ ਕਾਟੇ ਅਗਿਆਨ ਭਰਮ ਹੋ ਮਾਇਆ ਲੀਓ ਕੰਠ ਲਗਾਏ ਕਾਨੜਾ ਮਹੱਲਾ ਪੰਜਵਾਂ ਆਨੰਦ ਰੰਗ ਬਿਨੋਦ ਹਮਾਰੈ ਨਾਮੋ ਗਾਵਨ ਨਾਮ ਤੇ ਆਵਨੋ ਨਾਮ ਹਮਾਰੇ ਪ੍ਰਾਣ ਆਧਾਰੈ ਰਹਾਓ ਨਾਮੋ ਗਿਆਨ ਨਾਮ ਇਸ਼ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਬਡਾਈ ਭਉ ਜਲ ਬਿਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲਾ ਮੋਲਾ ਭਇਓ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੈ ਦਰਸਾਰੈ ਕਾਨੜਾ ਮਹੱਲਾ ਪੰਜਵਾਂ ਸਾਜਨ ਮੀ ਸੁਆਮੀ ਨੇਰੋ ਪੇਖਤ ਸੁਨਤ ਸਬਨ ਕਹਿ ਸੰਗੇ ਥੋਰੈ ਕਾਜ ਬਰੋ ਕਹਿ ਫੇਰੋ ਰਹਾਓ ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਛ ਤੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾਂ ਮੋਹਿਓ ਭਰਮ ਅੰਧੇਰੋ ਅਟਕਿਓ ਸੁਤ ਬਨਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੋ ਸੋ ਬੰਧਨ ਕਟਨ ਹਾਰ ਗੁਰਮੇਰੋ ਕਾਨੜਾ ਮਹੱਲਾ ਪੰਜਵਾਂ ਬਿਖੈ ਦਲ ਸੰਤਨ ਤੁਮਰੈ ਗਾਹਿਓ ਤੁਮਰੀ ਟੇਕ ਭਰੋਸਾ ਠਾਕਰੋ ਸਰਨ ਤੁਮਾਰੀ ਆਹਿਓ ਰਹਾਓ ਜਨਮ ਜਨਮ ਕੇ ਮਹਾਪ੍ਰਾਹਿਤ ਦਰਸ਼ਨ ਭੇਟ ਮਿਟਾਹਿਓ ਭਇਓ ਪ੍ਰਗਾਸ ਅਨਦੂਜੀਆਰਾ ਸਹਿ ਸਮਾ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨੜਾ ਮਹੱਲਾ ਪੰਜਵਾਂ ਬੂਡਿਤ ਪ੍ਰਾਨੀ ਹਰ ਜਪ ਧੀਰੈ ਬਿਨਸੈ ਮੋਹ ਪਰਮ ਦੁਖ ਪੀਰੈ ਰਹਾਓ ਸਿਮਰੋ ਦਿਨ ਰਹਿਣ ਗੁਰ ਕੇ ਚਰਨਾ ਜਤ ਕਤ ਪੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨੈ ਸੁਖ ਪਾਈਐ ਸਾਜਨਾ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਵਰਦੈ ਬਸੇਰੋ ਚਰਨ ਸੰਦਰ ਕੇ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਆਂ ਕਉ ਸੰਤੋਖ ਪ੍ਰਭ ਦਰਸਨ ਰਹਾਓ ਕਰਨਨ ਪੂਰ ਰਹੋ ਜਸ ਪ੍ਰੀਤਮ ਕਲ ਮਲ ਦੋਗ ਸਗਲ ਮਲ ਹਰਸਨ ਪਾਵਨ ਧਾਵਨ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨੋ ਪਾਵ ਥਗਤ ਨਹੀਂ ਕਰਸਨ ਕਰ ਗੈ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾਂ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀ ਆ ਰਹਾਓ ਅਹੂ ਮਤ ਅਨ ਰਾਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮ ਲਾਹ ਗਰੀਆ ਅਨਿਤ ਵਿਵਹਾਰ ਆਚਾਰ ਵਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰੀਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਓ ਗੋਬਿੰਦ ਤਿਆਗ ਆਨ ਲਾਗੈ ਅੰਮ੍ਰਿਤੋ ਡਾਰ ਭੂਮ ਭਾਗੈ ਬਿਖੈਰਾ ਸਿਉ ਆਸਕਤ ਮੂੜੇ ਕਾਹੇ ਸੁਖਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਲ ਹਿਰਦੈ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ
ਕਾਨੜਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਆਰਾਦ ਗੁਰ ਸਤਿਗੁਰ ਚਰਨੀ ਲਾਗ ਹਰ ਭਾਵ ਮਨ ਆਗਾਦ ਜਗ ਜੀਤੋ ਹੋ ਗੁਰ ਕਿਰਪਾਦ ਰਹਾਓ ਅਨਕ ਪੂਜਾ ਮੈਂ ਬਹੁਵਿਦ ਖੋਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਹੈ ਕਰਮ ਕਰਾ ਕਮਾਸ ਪ੍ਰਭਾਂ ਪਕਰ ਜਿਸ ਮਾਰਗ ਪਾਵੋ ਸੋ ਤੁਧ ਜੰਤ ਮਿਲਾਸ ਅਵਰ ਓਟ ਮੈਂ ਕੋਇ ਨਾ ਸੂਜੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਤ ਬਲ ਜਾਸ ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇ ਤੇਰੈ ਨਵ ਨਿਧ ਨਾਮ ਨਿਧਾਨ ਹਰ ਕੇ ਰੈ ਹਰ ਰੰਗ ਰੰਗ ਰੰਗ ਅਨੂਪੇ ਰੈ ਕਾਹੇ ਰੇ ਮਨ ਮੋਹੇ ਮਗਨੇ ਰੈ ਨੈਨੋ ਦੇਖ ਸਾ ਦਰਸੇ ਰੈ ਸੋ ਪਾਵੈ ਜਿਸ ਲਿਖਤ ਲਲੇ ਰੈ ਰਹਾਓ ਸੇਵਾ ਸੇਵੋ ਸੇਵੋ ਸਾਧ ਸੰਤ ਚਰਨੇ ਰੈ ਬਾਂਛੋ ਧੂਰ ਪਵਿੱਤਰ ਕਰੇ ਰੈ ਅੱਠ ਸੱਠ ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ ਕਿਛ ਸੰਗ ਨਾ ਚਾਲੈ ਲਾਖ ਕਰੋ ਰੈ ਪ੍ਰਭ ਜੀ ਕੋ ਨਾਮ ਅੰਤ ਪਕਰੋ ਰੈ ਮਨਸਾ ਮਾਨ ਏਕ ਨਿਰੰਕੇ ਰੈ ਸਗਲ ਤਿਆਗੋ ਭਾਉ ਦੂਜੇ ਰੈ ਕਵਨ ਕਹਾਂ ਹਉ ਗੁਣ ਪ੍ਰੇ ਤੇਰੈ ਵਰਨ ਨਾ ਸਾ

ਆਵੈ ਮਨ ਗੁਰਮਤ ਨਾਮ ਸਮਾਵੈ ਗੋ। ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ। ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੈ ਗੋ। ਨਾਮ ਬਿਨਾ ਸਭ ਫੀਕ ਫੀਕਾਨੇ ਜਨਮ ਮਰੈ ਫਿਰ ਆਵੈ ਗੋ। ਮਾਇਆ ਪਟਲ ਪਟਲ ਹੈ ਭਾਰੀ ਘਰ ਕੂਮਨ ਘੇਰ ਘੁਲਾਵੈ ਗੋ। ਪਾਪ ਬਿਕਾਰ ਮਨੂਰ ਸਭ ਭਾਰੇ ਬਿਖ ਦੁੱਤਰ ਤਰਿਓ ਨਾ ਜਾਵੈ ਗੋ। ਭਾਉ ਬੈਰਾਗ ਭਇਆ ਹੈ ਬੋਹਿਤ ਗੁਰ ਖੇਵਟ ਸਭ ਤਰਾਵੈ ਗੋ। ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ। ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੈ ਗੋ। ਨਾਨਕ ਪਾਣੈ ਆਪਣੈ ਜਿਉ ਪਾਵੈ ਤਿਵੈ ਚਲਾਵੈ ਗੋ। ਕਾਨੜਾ ਮਹੱਲਾ ਚੌਥਾ ਜਪ ਮਾਨੋ ਹਰ ਹਰ ਨਾਮ ਤਰਾਵੈ ਗੋ। ਜੋ ਜੋ ਜਪੈ ਸੋਈ ਗਤ ਪਾਵੈ ਜਿਉ ਧਰੂ ਪ੍ਰਹਿਲਾਦ ਸਮਾਵੈ ਗੋ। ਰਹਾਓ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੈ ਗੋ। ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ। ਜਨਮ ਜਨਮ ਕੀ ਹਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ। ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ। ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ। ਬਿਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ। ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ। ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ। ਭਗਤ ਜਨਾ ਕੋ ਸਦਾ ਨਿਵਰਹੀਐ ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ। ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਹਰ ਨਾਕਸ ਜਿਉ ਪਚ ਜਾਵੈ ਗੋ। ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਪਨ ਪੂਜ ਕਰਾਵੈ ਗੋ। ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ। ਜਾਤ ਨਜਾਤ ਦੇਖ ਮਤ ਪਰਮ ਸੁਖ ਜਨਕ ਪੱਗੀ ਲਗ ਧਿਆਵੈ ਗੋ। ਜੂਠਨ ਜੂਠ ਪਈ ਸਰੀ ਉਪਰ ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਜਨਕ ਜਨਕ ਬੈਠੇ ਸਿੰਘਾਸਨ ਨਉ ਮੁਨੀ ਧੂਰ ਲੈ ਲਾਵੈ ਗੋ। ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਸਨ ਦਾਸ ਕਰਾਵੈ ਗੋ। ਕਨੜਾ ਮਹੱਲਾ ਚੌਥਾ ਮਨ ਗੁਰਮਤ ਰਸਗੁਣ ਗਾਵੈ ਗੋ। ਜਿਹਵਾ ਏਕ ਹੋਏ ਲੱਖ ਕੋਟੀ ਲੱਖ ਕੋਟੀ ਕੋਟ ਤੇ ਆਵੈ ਗੋ। ਰਹਾਓ ਸਹਿਸ ਫਨੀ ਜਪਿਓ ਸੇਖ ਨਾ ਉਗੈ ਹਰ ਜਪਤੇ ਅੰਤ ਨਾ ਪਾਵੈ ਗੋ। ਤੂੰ ਅਥਾਹੋ ਅਤ ਅਗਮ ਅਗਮ ਹੈ ਮਤ ਗੁਰਮਤ ਮੰਠੈ ਰਾਵੈ ਗੋ। ਜਿਨ ਤੂੰ ਜਪਿਓ ਤੇਈ ਜਾਨੀ ਕੇ ਹਰ ਜਪਤਿਓ ਕਉ ਸੁਖ ਪਾਵੈ ਗੋ। ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਗ ਗਲ ਲਾਵੈ ਗੋ। ਜਲਤੇ ਉਪਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ। ਰਾਮ ਜਨਾ ਹਰਿ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ। ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰਸੰਗਤ ਨਾਮ ਤਰਾਵੈ ਗੋ। ਜਿਉ ਸਤ ਸੰਗਤ ਤਰਿਓ ਜਲਾਹੋ ਸੰਤ ਜਨਾਮਨ ਭਾਵੈ ਗੋ। ਖਰੇ ਖਰੋਏ ਬੈਠਤ ਊਠਤ ਮਾਰਗ ਪੰਥ ਧਿਆਵੈ ਗੋ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਧਿਆਵੈ ਗੋ। ਗੁਰਪ੍ਰਸਾਦੀ ਹਉ ਮੈਂ ਬੂਜੈ ਤਉ ਗੁਰਮਤ ਨਾਮ ਸਮਾਵੈ ਗੋ। ਸਤਿਗੁਰ ਦਾਤਾ ਜੀ ਜੀਅਨ ਕੋ ਭਾਗ ਹੀ ਨਹੀਂ ਭਾਵੈ ਗੋ। ਫਿਰ ਇਹ ਵੇਲਾ ਹੱਥ ਨਾ ਆਵੈ ਪਰਤਾਪੈ ਪਛਤਾਵੈ ਗੋ। ਜੇ ਕੋ ਭਲਾ ਲੋੜੈ ਭਲੇ ਆਪਣਾ ਗੁਰਿਆ ਗੈ ਟਹਿ ਟਹਿ ਪਾਵੈ ਗੋ। ਨਾਨਕ ਦਇਆ ਦਇਆ ਕਰ ਠਾਕਰ ਮੈਂ ਸਤਿਗੁਰ ਭਸਮ ਲਗਾਵੈ ਗੋ। ਕਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੈ ਗੋ। ਭੈ ਭੈ ਤਰਾਸ ਭਏ ਹੈ ਨਿਰਮਲ ਗੁਰਮਤ ਲਾਗ ਲਗਾਵੈ ਗੋ। ਰਹਾਓ ਹਰ ਰੰਗ ਸਰਾਤਾ ਸਤਬੈਰਾਗੀ ਹਰ ਨਿਕਟ ਤਿੰਨਾ ਕਰੇ ਆਵੈ ਗੋ। ਤਿਨਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੋ। ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੈ ਰੰਗ ਨਾ ਆਵੈ ਗੋ। ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ। ਇੰਦਰੀ ਦਸੇ ਦਸੇ ਫੁੰਤਾਵਤ ਤ੍ਰੈ ਗੁਣੀਆਂ ਖਿੰਨਾ ਟੁਕਾਵੈ ਗੋ। ਸਤਿਗੁਰ ਪਰਚੈ ਵਸਗਤ ਆਵੈ ਮੋਖ ਮੁਕਤ ਸੋ ਪਾਵੈ ਗੋ। ਓਵੰਕਾਰ ਏਕੋ ਰਵ ਰਹਿਆ ਸਭ ਇੱਕ ਸਮੈ ਸਮਾਵੈ ਗੋ। ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੋ।
ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੋ। ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾਵੈ ਗੋ। ਜੀ ਜੰਤ ਸਭ ਸਿਰਟਿਓ ਪਾਈ, ਗੁਰਮੁਖ ਸੋਭਾ ਪਾਵੈ ਗੋ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ, ਆਏ ਜਾਏ ਦੁਖ ਪਾਵੈ ਗੋ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ, ਕਰ ਕਿਰਪਾ ਗੁਰੂ ਮਿਲਾਵੈ ਗੋ। ਸਤਿਗੁਰ ਮਿਲਤ ਮਹਾ ਸੁਖ ਪਾਇਆ, ਮਤ ਮਲੀਨ ਬਿਕਸਾਵੈ ਗੋ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਰਦਾ ਨਾਮ ਲਗਾਵੈ ਗੋ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੈ ਗੋ। ਕਨੜਾ ਮਹੱਲਾ ਚੌਥਾ, ਮਨ ਗੁਰਮਤ ਚਾਲ ਚਲਾਵੈ ਗੋ। ਜਿਉ ਮੈਂਗਲ ਮਸਤ ਦੀਜੈ ਤਲ ਕੁੰਡੇ, ਗੁਰ ਅੰਕਸ ਸ਼ਬਦ ਦਰੜਾਵੈ ਗੋ। ਰਹਾਉ ਚਲ ਤਉ ਚੱਲੈ ਚੱਲੈ ਦੈ ਦੈ ਦਿਸ, ਗੁਰ ਰਾਖੈ ਹਰ ਲਿਵ ਲਾਵੈ ਗੋ। ਸਤਿਗੁਰ ਸ਼ਬਦ ਦੇਰ ਦੇ ਅੰਤਰ, ਮੁਖ ਅੰਮ੍ਰਿਤ ਨਾਮ ਚੁਆਵੈ ਗੋ। ਬਿਸੀਅਰ ਬਿਸੂ ਪਰੇ ਹੈ ਪੂਰਨ, ਗੁਰ ਗਰੜ ਸ਼ਬਦ ਮੁਖ ਪਾਵੈ ਗੋ। ਮਾਇਆ ਭਯੰਗ ਤਿਸ ਨੇੜ ਨਾ ਆਵੈ, ਬਿਖ ਚਾਰ ਚਾਰ ਲਿਵ ਲਾਵੈ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰ ਖਿਨ ਮੈਂ ਮਾਰ ਕਢਾਵੈ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੈ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੈ ਗੋ। ਤਰਾਹੇ ਤਰਾਹੇ ਸਰਨ ਜਨ ਆਏ, ਗੁਰ ਆਥੀ ਦੇਖ ਨਗਲਾਵੈ ਗੋ। ਸੁਪਨੰਤਰ ਸੰਸਾਰ

ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਅਣਜਮਾਵੈ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬਲਾਵੈ ਗੋ ਸੰਤੋ ਰਾਮ ਨਾਮ ਧਨ ਸੰਚਓ ਲੈ ਖਰਚ ਚਲੇ ਪਥ ਪਾਵੈ ਗੋ ਖਾਏ ਖਰਚ ਦੇਵੈ ਬਹੁ ਤੇਰਾ ਹਰ ਦਿੰਦੇ ਤੁਟ ਨਾ ਆਵੈ ਗੋ ਰਾਮ ਨਾਮ ਧਨ ਹੈ ਹਿਰਦੇ ਅੰਤਰ ਧਨ ਗੁਰਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾਵੈ ਗੋ ਕਨੜਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਤੇ ਆਵੈ ਗੋ ਲੋਹਾ ਹਿਰਨ ਹੋਵੈ ਸੰਗ ਪਾਰਸ ਗੁਣ ਪਾਰਸ ਕੋ ਹੋਏ ਆਵੈ ਗੋ ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈ ਗੋ ਜਿਉ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੈ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੈ ਗੋ ਜਿਉ ਅੰਬਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਤੇ ਆਵੈ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਧਾ ਸੁਧਾ ਕਰ ਧਿਆਵੈ ਗੋ ਦਇਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭ ਆਵੈ ਗੋ ਜੇ ਕੋ ਸਰਸਮ ਦੇ ਜਨ ਉਪਰ ਫਿਰ ਉਲਟੋ ਤਸੈ ਲਗਾਵੈ ਗੋ ਹਰ ਹਰ ਹਰ ਹਰ ਹਰ ਸਰ ਸੇਵੈ ਤਿਨ ਦਰਗੈ ਮਾਨ ਦੇਵਾਵੈ ਗੋ ਗੁਰਮਤ ਗੁਰਮਤ ਗੁਰਮਤ ਧਿਆਵੈ ਹਰ ਗਰ ਮਿਲ ਮਿਲ ਮਿਲਾਵੈ ਗੋ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਪਰਚੈ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕੋ ਪੂਜ ਕਰ ਆਵੈ ਗੋ ਸਾਖਤ ਨਰ ਸਤਿਗੁਰ ਨਹੀਂ ਕੀਆ ਤੇ ਬੇਮੁਖ ਹਰ ਭਰਮਾਵੈ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਗੋ ਸ਼ੱਕਾ ਇੱਕ ਕਾਨੜਾ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਤੇ ਆਏ ਜਤਨ ਮਾਇਆ ਕੇ ਕਾਮਨਾ ਆਏ ਰਾਮ ਤੇ ਆਏ ਸਫਲ ਪਾਏ ਧਨ ਧਨ ਤੇ ਵਡਭਾਗੀਆ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕਹਿ ਪਾਏ ਬਿਨਵੰਤ ਨਾਨਕ ਸਰਨ ਸਵਾਮੀ ਵਡਭਾਗ ਦਰਸ਼ਨ ਪਾਏ ਮਿਰ ਸਾਧੂ ਨਿਤ ਭਜੈ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਣ ਗੁਣ ਗਾਏ ਜੀਵੈ ਹਰਮਿਓ ਪੀਵੈ ਜਨਮ ਮਰਨਾ ਭਾਗ ਗਏ ਸਤਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਤੂਰ ਬੰਛੈ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਯਮ ਪੂਰਨ ਘਾਲੈ ਨਿਤ ਜਪੋ ਸਵਾਮੀ ਅੰਤਰ ਜਾਮੀ ਸਫਲ ਜਨਮ ਸਵਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਧੋ ਪਾਲੈ ਮੰਗਲ ਚਾਰ ਚੋਜਿਆ ਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਮਿਲੇ ਸਵਾਮੀ ਸੁਖੈ ਗਾਮੀ ਇੱਛਾ ਇੱਛ ਮਨ ਕੀ ਪੁੰਨੀਆ ਬਜੀ ਵਧਾਈ ਸਹਿਜੇ ਸਮਾਈ ਬਹੁੜ ਦੁਖ ਨਾ ਰੁਨੀਆ ਲੇ ਕੰਠ ਲਾਏ ਸੁਖ ਦੇ ਕਹਾਏ

ਸਲੋਕ ਮਹੱਲਾ ਚੌਥਾ। ਰਾਮ ਨਾਮ ਨਿਧਾਨ ਹਰ, ਗੁਰਮਤਿ ਰਾਖਿਓ ਅਵਤਾਰ, ਦਸਨ ਦਾਸਾ ਹੋਏ ਰਹੋ ਹਉ ਮੈਂ ਬਿਖਿਆ ਮਾਰ। ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ, ਧੰਨ ਧੰਨ ਵਡਭਾਗੀ ਨਾਨਕਾ, ਜਿਨ ਗੁਰਮਤਿ ਹਰਿ ਸਾਰ ਮਹੱਲਾ ਚੌਥਾ। ਗੋਵਿੰਦ ਗੋਵਿੰਦ ਗੋਵਿੰਦ ਹਰ, ਗੋਵਿੰਦ ਗੁਣੀ ਨਿਧਾਨ, ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹਿ ਪਾਈਐ ਮਾਨ। ਗੋਵਿੰਦ ਗੋਵਿੰਦ ਗੋਵਿੰਦ ਜਪ, ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਵਿੰਦ ਹਰ, ਜਿਤ ਮਿਲ ਹਰ ਪਾਇਆ ਨਾਮ ਪੌੜੀ। ਤੂੰ ਆਪੇ ਹੀ ਸਿਧ ਸਾਧਕੋ, ਤੂੰ ਆਪੇ ਹੀ ਜੁਗ ਜੋਗੀਆ, ਤੂੰ ਆਪੇ ਹੀ ਰਸ ਰਸੀਆ, ਤੂੰ ਆਪੇ ਹੀ ਭੋਗ ਭੋਗੀਆ, ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰੈ ਸੋ ਹੋਗੀਆ। ਸਤ ਸੰਗਤ ਸਤਿਗੁਰ ਧੰਨ ਧੰਨੋ ਧੰਨ ਧੰਨ ਧੰਨੋ, ਜਿਤ ਮਿਲ ਹਰ ਬੁਲਗ ਬਲੋਗੀਆ, ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ, ਹਰ ਬੋਲਤ ਸਭ ਪਾਪਲ ਹੋਗੀਆ। ਸਲੋਕ ਮਹੱਲਾ ਚੌਥਾ। ਹਰ ਹਰ ਹਰ ਹਰ ਨਾਮ ਹੈ, ਗੁਰਮੁਖ ਪਾਵੈ ਕੋਏ, ਹਮੈ ਮਮਤਾ ਨਾਸ ਹੋਏ, ਦੁਰਮਤ ਕੱਢੈ ਧੋਏ। ਨਾਨਕ ਅੰਦਰ ਗੁਣ ਉਚਰੈ, ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ। ਹਰ ਆਪੇ ਆਪ ਦਇਆਲ ਹਰ, ਆਪੇ ਕਰੇ ਸੋ ਹੋਏ, ਹਰ ਆਪੇ ਆਪ ਵਰਦਾ, ਹਰ ਜੇ ਵਡਿਆਵਰ ਨਾ ਕੋਏ। ਜੋ ਹਰ ਪ੍ਰਭ ਪਾਵੈ ਸੋ ਥੀਐ, ਜੋ ਹਰ ਪ੍ਰਭ ਕਰੇ ਸੋ ਹੋਏ, ਕੀਮਤ ਕਰੈ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸੀਤਲ ਹੋਏ ਪੌੜੀ। ਸਭ ਜੋ ਤੇਰੀ ਜਗ ਜੀਵਨਾ, ਤੂੰ ਘੜ ਘੜ ਹਰ ਰੰਗ ਰੰਗਨਾ, ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਾਚੈ ਸਭ ਮੰਗ ਮੰਗਨਾ, ਸੇਵਕ ਠਾਕਰ ਸਭ ਤੂੰ ਹੈ ਤੂੰ ਹੈ, ਗੁਰਮਤੀ ਹਰ ਚੰਗ ਚੰਗਨਾ। ਸਭ ਕਹੋ ਮੁਖੋ ਰਿਖੀ ਕੇਸ ਹਰੇ, ਰਿਖੀ ਕੇਸ ਹਰੇ, ਜਿਤ ਪਾਵੈ ਸਭ ਫਲ ਫਲਨਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਹਿ ਪਾਵੈ ਮਾਨ, ਜੋ ਇੱਛੈ ਸੋ ਫਲ ਪਾਏ ਸੀ, ਗੁਰਸਬਦੀ ਲੱਗੈ ਧਿਆਨ, ਕਿਲ ਵਿਖ ਪਾਪ ਸਭ ਕੱਟੀਐ, ਹਉ ਮੈਂ ਚੁਕੈ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨਕੋ ਪੂਰਵ ਲਿਖਿਆ ਤਿਨ ਮਨ ਵਸਿਆ ਆਏ, ਸਤਿਗੁਰ ਕਹਿ ਭਾਣੇ ਜੋ ਚੱਲੈ, ਤਿਨ ਦਾਲਦ ਦੁਖ ਲਹਿ ਜਾਏ, ਆਪਣੇ ਭਾਣੇ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ। ਤੂੰ ਥਾਂ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ, ਰੰਗ ਪ੍ਰੰਗ ਸਿਹਟ ਸਭ ਸਾਜੀ, ਬਹੁ ਬਹੁ ਬਿਦ ਭਾਂਤ ਉਹ ਪਾਵਣੀ, ਸਭ ਤੇਰੀ ਜੋਤ ਜੋਤੀ ਵਿਚ ਵਰਤੈ, ਗੁਰਮਤੀ ਤੁਦੈ ਲਾਵਣੀ। ਜਿਨ ਹੋਏ ਦਇਆਲ ਤਿਨ ਸਤਿਗੁਰ ਮੇਲੈ, ਮੁਖ ਗੁਰਮੁਖਰ ਸਮਝਾਵਣੀ, ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ, ਜਿਤ ਦਾਲਦ ਦੁਖ ਭੁੱਖ ਸਭ ਲੈ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰਿ ਉਰ ਧਾਰ, ਵਿਚ ਸੰਗਤ ਹਰ ਪ੍ਰਭ ਵਰਦਾ, ਬੁੱਝੋ ਸ਼ਬਦ ਵਿਚਾਰ, ਮਨ ਹਰ ਹਰ ਨਾਮ ਤੇ ਆਇਆ, ਵਿਖਾਉ ਮੈਂ ਕੱਢੀ ਮਾਰ, ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਐ ਜਨਮ ਸਭਾਰ, ਗੁਰ ਤੁਠੈ ਹਰ ਚੇਤ ਆਇਆ, ਹਰ ਨਾਮਾ ਹਰਿ ਉਰ ਧਾਰ, ਜਨ ਨਾਨਕ ਤੇ ਮੁਖ ਉਜਲੇ, ਤੇ ਸੱਚੇ ਦਰਬਾਰ ਮਹੱਲਾ ਚੌਥਾ। ਹਰ ਕੀਰਤ ਉੱਤਮ ਨਾਮ ਹੈ, ਵਿਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈ ਹੈ, ਹਰ ਨਾਮਾ ਹਰ ਉਰਹਾਰ, ਵਡਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ, ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹਉ ਮੈਂ ਹੋਏ ਖੁਆਰ, ਜਲ ਹਸਤੀ ਮਲਨਾ ਵਾਲੀ ਹੈ, ਸਿਰ ਭੀ ਫਿਰ ਭਾਵੈ ਸ਼ਾਰ, ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ, ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ ਪੌੜੀ। ਰਾਮ ਨਾਮ ਵੱਖਰ ਹੈ ਉਤਮ, ਹਰ ਨਾਇਕ ਪੁਰਖ ਹਮਾਰਾ, ਹਰ ਖੇਲ ਕੀਆ ਹਰ ਆਪੇ ਵਰਤੈ, ਸਭ ਜਗਤ ਕੀਆ ਵਣਜਾਰਾ, ਸਭ ਜੋ ਤੇਰੀ ਜੋਤੀ ਵਿਚ ਕਰਤੇ, ਸਭ ਸੱਚ ਤੇਰਾ ਪਾਸਾਰਾ, ਸਭ ਧਿਆਵੈ ਤੁਧ ਸਫਲ ਸੇ ਗਾਵੈ, ਗੁਰਮਤੀ ਹਰ ਨਿਰੰਕਾਰਾ,
ਸਭ ਚਵੋ ਮੁਖੋ ਜਗਨਨਾਥ, ਜਗਨਨਾਥ ਜਗ ਜੀਵਨੋ, ਜਿਤ ਪਵ ਜਲ ਪਾਰਿਓ ਤਾਰਾ। ਸਲੋਕ ਮਹੱਲਾ ਚੌਥਾ। ਹਮਰੀ ਜਿਹਬਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾਹ, ਹਮ ਕਿਉ ਕਰ ਜਪੈ ਇਆਣਿਆ, ਹਰ ਤੁਮ ਵਡ ਅਗਮ ਅਗਾਹ, ਹਰ ਦੇਹੋ ਪ੍ਰਭੂ ਮਤ ਉਤਮਾ, ਗੁਰ ਸਤਗੁਰ ਕੈ ਪਗ ਪਾਹ, ਸਤ ਸੰਗਤ ਹਰ ਮੇਲ ਪ੍ਰਭ, ਹਮ ਪਾਪੀ ਸੰਗਤ ਰਾਹ, ਜਨ ਨਾਨਕ ਕਉ ਹਰ ਬਖਸ਼ ਲਹਿਓ, ਹਰ ਤੁਠੈ ਮੇਲ ਮਿਲਾਹ, ਹਰ ਕਿਰਪਾ ਕਰ ਸੁਣ ਬੇਨਤੀ, ਹਮ ਪਾਪੀ ਕਰਮ ਤਰਾਹ। ਮਹੱਲਾ ਚੌਥਾ। ਹਰ ਕਰੋ ਕਿਰਪਾ ਜਗ ਜੀਵਨਾ, ਗੁਰ ਸਤਗੁਰ ਮੇਲ ਦਿਆਲ, ਗੁਰ ਸੇਵਾ ਹਰ ਹਮ ਪਾਈਆ, ਹਰ ਹੋਵਾ ਹਰ ਕਿਰਪਾਲ, ਸਭ ਆਸਾ ਮਨਸਾ ਵਿਸਰੀ, ਮਨ ਚੁੱਕਾ ਆਲ ਜੰਜਾਲ, ਗੁਰ ਤੁਠੈ ਨਾਮ ਦਰੜਾਇਆ, ਹਮ ਕੀਏ ਸ਼ਬਦ ਨਿਹਾਲ, ਜਨ ਨਾਨਕ ਅਤੁੱਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ ਪੌੜੀ, ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ, ਸਭ ਉੱਪਰ ਵੱਡੇ ਵਡੋਨਾ, ਜੋ ਧਿਆਵੈ ਹਰ ਅਪਰੰਪਰ, ਹਰ ਹਰ ਹਰ ਧਿਆਏ ਹਰੇ ਤੇ ਹੋਨਾ, ਜੋ ਗਾਵੈ ਸੁਣੈ ਤੇਰਾ ਜਸ ਸੁਆਮੀ, ਤਿਨ ਕਾਟੇ ਪਾਪ ਕਟੋਨਾ, ਤੁਮ ਜੈਸੇ ਹਰ ਪੁਰਖ ਜਾਨੇ, ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ, ਸਭ ਧਿਆਵੋ ਆਦ ਸੱਤੇ, ਜੁਗਾਦ ਸੱਤੇ, ਪ੍ਰਤੱਖ ਸੱਤੇ, ਸਦਾ ਸਦਾ ਸੱਤੇ, ਜਨ ਨਾਨਕ ਦਾਸ ਦਸੋਨਾ। ਸਲੋਕ ਮਹੱਲਾ ਚੌਥਾ। ਹਮਰੇ ਹਰ ਜਗ ਜੀਵਨਾ, ਹਰ ਜਪਿਓ ਹਰ ਗੁਰਮੰਤ, ਹਰ ਅਗਮ ਦਇਆ ਹਰ ਅਗਮਾ ਗੋਚਰ ਅਗਮ ਹਰ, ਹਰ ਮਿਲਿਆ ਆਇਆ ਚਿੰਤ, ਹਰ ਆਪੇ ਘਟ ਘਟ ਵਰਤਦਾ, ਹਰ ਆਪੇ ਆ ਬੇਅੰਤ, ਹਰ ਆਪੇ ਸਭ ਰਸ ਭੋਗਦਾ, ਹਰ ਆਪੇ ਕਮਲਾ ਕੰਤ, ਹਰ ਆਪੇ ਭਿਖਿਆ ਪਾਏਦਾ, ਸਭ ਸਿਸ਼ਟਿਓ ਪਾਈ ਜੀ ਜੰਤ, ਹਰ ਦੇਵੋ ਦਾਨ ਦਿਆਲ ਪ੍ਰਭ, ਹਰ ਮੰਗੈ ਹਰ ਜਨ ਸੰਤ, ਜਨ ਨਾਨਕ ਕੇ ਪ੍ਰਭ ਆਏ ਮਿਲ, ਹਮ ਗਾਵੈ ਹਰ ਗੁਣ ਸ਼ੰਤ। ਮਹੱਲਾ ਚੌਥਾ। ਹਰ ਪ੍ਰਭ ਸੱਜਣ ਨਾਮ ਹਰ, ਮੈਂ ਮੰਤਨ ਨਾਮ ਸਰੀਰ, ਸਭ ਆਸਾ ਗੁਰਮੁਖ ਪੂਰੀਆ, ਜਨ ਨਾਨਕ ਸੁਣ ਹਰ ਧੀਰ ਪੌੜੀ, ਹਰ ਊਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਸੇਵੇ ਚਰਨ ਨਿਤ ਕੌਲਾ, ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਸਭ ਜੌਲਾ, ਸੋ ਬੂਝੈ ਜਿਸਿਆ ਬੁਝਾਏ ਸੀ, ਜੇ ਸਤਿਗੁਰ ਪੁਰਖ ਪ੍ਰਭ ਸੌਲਾ, ਸਭ ਗਾਵੋ ਗੁਣ ਗੋਵਿੰਦ ਹਰੇ, ਗੋਵਿੰਦ ਹਰੇ ਗੋਵਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਸਲੋਕ ਮਹੱਲਾ ਚੌਥਾ। ਸੁਤਿਆਂ ਹਰ ਪ੍ਰਭ ਚੇਤ ਮਾਨੋ, ਹਰ ਸਹਿ ਸਮਾਧ ਲਗ ਸਮਾਏ, ਜਨ ਨਾਨਕ ਹਰ ਹਰ ਚਾਓ ਮਨ, ਗੁਰਤੁੱਠਾ ਮੇਲੇ ਮਾਏ। ਮਹੱਲਾ ਚੌਥਾ। ਹਰ ਇਕਸ ਸੇਤੀ ਪ੍ਰਹੜੀ, ਹਰ ਇਕੋ ਮੇਰਾ ਚਿੱਤ, ਜਨ ਨਾਨਕ ਇਕ ਆਧਾਰ ਹਰ, ਪ੍ਰਭ ਇਕਸ ਤੇ ਗਤ ਪਤ ਪੌੜੀ, ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਵਿੰਦ ਗਜਿਆ, ਆਦ ਜੁਗਾਦ ਵੇਸ ਹਰ ਏਕੋ, ਮਤ ਗੁਰਮਤ ਹਰ ਪ੍ਰਭ ਭਜਿਆ, ਹਰ ਦੇਵੋ ਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲਜਿਆ, ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਸਲੋਕ ਮਹੱਲਾ ਚੌਥਾ। ਭਗਤ ਸਰੋਵਰ ਉਛਲੈ, ਸੁਭਰ ਪਰੇ ਵਹਨ, ਜਿਨ੍ਹਾਂ ਸਤਿਗੁਰ ਮੰਨਿਆ, ਜਨ ਨਾਨਕ ਵਡਭਾਗ ਲਹਨ। ਮਹੱਲਾ ਚੌਥਾ। ਹਰ ਹਰ ਨਾਮ ਅਸੰਖ ਹਰ, ਹਰ ਕੇ ਗੁਣ ਕਥਨ ਨਾ ਜਾਏ, ਹਰ ਹਰ ਅਗਮ ਅਗਾਧ ਹਰ, ਜਨ ਕਿਤ ਬਿਦ ਮਿਲੈ ਮਿਲਾਏ, ਹਰ ਹਰ ਜਸ ਜਪਤ ਜਪੰਤ ਜਨ, ਇਕ ਤਿਲ ਨਹੀਂ ਕੀਮਤ ਪਾਏ, ਜਨ ਨਾਨਕ ਹਰ ਅਗਮ ਪ੍ਰਭ, ਹਰ ਮੇਲ ਲਹਿਓ ਲੜ ਲਾਏ ਪੌੜੀ।
ਹਰ ਅਗਮ ਗੋਚਰ ਅਗਮ ਹਰ ਕਿਉਂ ਕਰ ਹਰ ਦਰਸ਼ਨ ਭਿਖਾ ਕਿਛ ਵੱਖਰ ਹੋਏ ਸੋ ਵਰਨੀਐ ਤਸਰੂਪ ਨਾ ਰਿਖਾ ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦੇਖਾ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਦਾ ਸਤਿਗੁਰੂ ਜਿਤ ਮਿਲ ਹਰ ਲੇਖਾ ਲਿਖਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਐ ਸਤਿਗੁਰ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿੰਨੀ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਹਿ ਜਨ ਪੈਨਾਈਆਂ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਪਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲ ਦੁੱਖ ਲੈ ਜਾਏ ਪੌੜੀ ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਤੁਰ ਮਸਤਕ ਲਿਖਿਆ ਹਰ ਅਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨਾ ਅਗਮ ਹਰ ਤੇ ਠਾਕਰ ਸੇਵਕ ਰਲ ਏਕਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀ ਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪ੍ਰਗਾਸ ਕੀ ਓ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿਨ ਮਿਲੇ ਜਿਨ ਲਿਖਿਆ ਤੁਰ ਹਰ ਪ੍ਰੀਤ ਜਨ ਨਾਨਕ ਨਾਮ ਤੇ ਆਇਆ ਗੁਰਬਚਨ ਜਪਿਓ ਮਨ ਚੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵਡਭਾਗ ਗੁਰਪੂਰੈ ਦੇਖਾ ਲਿਆ ਨਾਨਕ ਹਰ ਲਿਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਭਾਣੀ ਹਰ ਕਥਾ ਸੁਣਾਵਹੋ ਮੇਰੇ ਗੁਰਸਿੱਖ ਹੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਐ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤਵੈ ਨਾਮੋ ਪੜੈ ਨਾਮ ਰਹੇ ਲਿਵਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਪੌੜੀ ਤੁਧ ਆਪੇ ਜਗਤੋ ਪਾਏ ਕੈ ਤੁਧ ਆਪੇ ਵਸਗਤ ਕੀਤਾ ਇੱਕ ਮਨਮੁਖ ਕਰ ਹਰਾਏ ਅਨ ਇੱਕ ਨਾ ਮੇਲ ਗੁਰੂ ਤਿੰਨਾ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖ ਦਲਦ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦੀਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤੋ ਪਾਏ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹਮੈ ਰੋਗ ਹੈ ਪ੍ਰਮ ਪੂਲੇ ਮਨਮੁਖ ਦੁਰਜਨਾ ਨਾਨਕ ਰੋਗ ਨਾਨਕ ਰੋਗ ਵਜਾਏ ਮੇਰੇ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਤਾਮ ਸੰਗਾਵਰਾ ਮਨ ਤਨ ਤਾਮ ਸੰਗਾਰਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾਂ ਸਦ ਸੁਣੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖਿਆ ਤੋਲ ਹਰ ਨਾਮ ਤੇ ਆਵੋ ਮੇਰੇ ਗੁਰਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚਗੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਹੁੰਦਿਆਂ ਸਰਸੰਦਿਆਂ ਗਾ ਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ
ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਖਾਨੋ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨ ਅਪਰੰਪਰ ਸੋਈ ਜੀ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰ ਗੈ ਵੰਝ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੋਂ ਦੈਨੋ ਆਰਾਧੇ ਦੰਦ ਹੈ ਪਿਆਰੇ ਹਰ ਦਾਤਾ ਦਾ ਤਾਰ ਹੱਥ ਕੱਢਿਆ ਮੀਹੋਂ ਬਿਠਾ ਸੰਸਾਰੇ ਅੰਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੰਹਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰ ਨਾਮ ਆਧਾਰੇ ਪੌੜੀ ਇੱਛਾ ਮਨ ਕੀ ਪੂਰੀ ਐ ਜਪੀਐ ਸੁਖ ਸਾਗਰ ਹਰ ਕੇ ਚਰਨ ਆਰਾਧੀ ਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮਕਾਗਰ ਜਨਮ ਪਦਾਰਥ ਜੀਤੀ ਐ ਜਪ ਹਰ ਬੈਰਾਗਰ ਸਭ ਪਵੋ ਸਰਨ ਸਤਿਗੁਰੂ ਕੀ ਬਿਨਸੈ ਦੁਖ ਦਾਗਰ ਸਲੋਕ ਮਹੱਲਾ ਚੌਥਾ ਹਾਉ ਢੂੰਡੇਂਦੀ ਸੱਜਣਾ ਸੱਜਣ ਮੈਂਡੈ ਨਾਲ ਜਨ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੈ ਕੋ ਸੁਣੈ ਕੋ ਚੁਰ ਸੁਣਾਵੈ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੈ ਆਪ ਤਰੈ ਸੰਗੀਤ ਰਾਹੇ ਸਭ ਕੁਟੰਬ ਤਰਾਵੈ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭਾਵੈ ਸੁਧ ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ ਰਹਾਓ ਬਸੈ ਕਟਾ ਕਟ ਲੀਪ ਨਾ ਸ਼ੀਪੈ ਬੰਧਨ ਮੁਕਤਾ ਜਾਤ ਨਾ ਦੀਸੈ ਪਾਨੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸਵਾਮੀ ਬੀਠ ਲੈਸਾ ਰਾਗ ਕਲਿਆਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ ਰਾਮਾ ਰਮ ਰਾਮੈ ਅੰਤ ਨਾ ਪਾਇਆ ਹਮ ਬਾਰਕ ਪ੍ਰਤਪਾਰੇ ਤੁਮਰੇ ਤੂੰ ਬਟ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਆਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇੱਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਦ ਗਾਵੈ ਗੁਣ ਗੋਬਿੰਦ ਅੰਤ ਨਾ ਪਾਇਆ ਤੂੰ ਅਮਿਤ ਅਤੋਲ ਅਪਰੰਪਰ ਸਵਾਮੀ ਬਹੁ ਜਪੀਐ ਥਾ ਨਾ ਪਾਇਆ ਉਸਤ ਕਰੈ ਤੁਮਰੀ ਜਨ ਮਾਦੋ ਗੁਣ ਗਾਵੈ ਹਰ ਰਾਇਆ ਤੁਮ ਜਲ ਨਿਧ ਮੀਨੇ ਤੁਮਰੇ ਤੇਰਾ ਅੰਤ ਨਾ ਕਤੂ ਪਾਇਆ ਜਨ ਕਉ ਕਿਰਪਾ ਕਰੋ ਮਧਸੂਦਨ ਹਰ ਦੇਵੋ ਨਾਮ ਜਪਾਇਆ ਮੈਂ ਮੂਰਖ ਅੰਧਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਤੁਰ ਮਸਤਕ ਹਰ ਪ੍ਰਭ ਲਿਖਿਆ ਰਹਾਓ ਗੁਰ ਕੇ ਪਗ ਸਿਮਰੋ ਦਿਨ ਰਾਤੀ ਮਨ ਹਰ ਹਰ ਹਰ ਬਸਿਆ ਹਰ ਹਰ ਹਰ ਕੀਰਤ ਜਗ ਸਾਰੀ ਕਸ ਚੰਦਨ ਜਸ ਕਸਿਆ ਹਰ ਜਨ ਹਰ ਹਰ ਹਰ ਲਿਵਲਾਈ ਸਭ ਸਾਖਤ ਖੋਜ ਪਿਆ ਜੋ ਕਿਰਤ ਸੰਜੋਗ ਚੱਲਿਓ ਨਰ ਨਿੰਦਕ ਪਗ ਨਾਗਨ ਸ਼ੋਹੇ ਜਲਿਆ ਜਨ ਕੇ ਤੁਮ ਹਰ ਰਾਖੇ ਸਵਾਮੀ ਤੁਮ ਜੁਗ ਜੁਗ ਜਨ ਰੱਖਿਆ ਕਹਾਂ ਭਇਆ ਦੈਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਜੇਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗ੍ਰਸਿਆ ਹਰ ਜਨ ਹਰ ਹਰ ਹਰ ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨ ਨਾਥੇ ਗੁਰ ਉਪਦੇਸ਼ ਹਰ ਨਾਮ ਤੇ ਆਇਓ ਸਭ ਕਿਲ ਵਿਖ ਦੁਖ ਲਾਥੇ ਰਹਾਓ ਰਸਨਾ ਏਕ ਜਸ ਗਾਏ ਨਾ ਸਾਕੈ ਬਹੁ ਕੀਜੈ ਬਹੁ ਰਸਨ ਥੇ
बार बार खिन पल सब गावे गुण कह ना सके।

ਦੀਜੈ ਸਭ ਤੀਰਥ ਵਰਤ ਜਗ ਪੁੰਨ ਕੀਏ ਹਿਵੈ ਗਾਲ ਗਾਲ ਤਨ ਛੀਜੈ ਅਤੁਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀ ਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸਰਨ ਪਰੀ ਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਰਮ ਰਾਮੋ ਪੂਜ ਕਰੀ ਜੈ ਮੰਤਨ ਅਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀ ਜੈ ਆਹਾਉ ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਣ ਚੁਣ ਪੂਜ ਕਰੀ ਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀ ਜੈ ਬਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀ ਜੈ ਗੁਰਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਹਿਓ ਮਨ ਦੀ ਜੈ ਨਿਰਮੋਲ ਕਤ ਹੀਰੋ ਨੀਕੋ ਹੀਰੇ ਹੀਰ ਬਧੀ ਜੈ ਮਨ ਮੋਤੀ ਸਾਲ ਹੈ ਗੁਰਸਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉੱਚੇ ਜੋ ਪੀਪ ਪਲਾਸ ਖਾਏ ਲੀ ਜੈ ਸਭ ਨਰਮ ਹੈ ਪ੍ਰਾਣੀ ਉਤਮ ਹੋਵੈ ਰਾਮ ਨਾਮੈ ਬਾਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜਿੜੀ ਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗਦੀ ਜੈ ਏਕ ਜੋਤੇ ਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਏਕ ਕੀ ਜੈ ਆਤਮ ਰਾਮ ਸਭ ਏਕ ਹੈ ਪਸਰੇ ਸਭ ਚਰਨ ਤਲੇ ਸਿਰ ਦੀ ਜੈ ਨਾਮ ਬਿਨਾ ਨਿਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀ ਜੈ ਸਾਖਤ ਨਰਹੰਕਾਰੀ ਕਹੀਐ ਬਿਨ ਨਾਮੈ ਤ੍ਰਿਗ ਜੀਵੀ ਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀ ਜੈ ਨਾਨਕ ਕਿਰਪਾ ਕਿਰਪਾ ਕਰ ਧਾਰਾਓ ਮੈਂ ਸਾਧੂ ਚਰਨ ਪਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੁਵੀ ਜੈ ਕਿਲ ਵਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕਰ ਕਿਰਪਾ ਕੀ ਜੈ ਰਹਾਓ ਮੰਗਤ ਜਨ ਦੀਨ ਖਰੇ ਦਰ ਠਾਂਡੇ ਅਤ ਤਰਸਨ ਕਉ ਦਾਨ ਦੀ ਜੈ ਤ੍ਰਾਹੇ ਤ੍ਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਝ ਕਰੀ ਜੈ ਅੰਗੀਕਾਰ ਕਰੋ ਰਖ ਲੇਵੋ ਗੁਰਪੂਰਾ ਕਾਢ ਕਢੀ ਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜੈ ਤਨ ਮਨ ਸ਼ਾਂਤ ਹੋਏ ਅਧਕਾਈ ਰੋਗ ਕਾਟੈ ਸੁਖ ਸਵੀ ਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀ ਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀ ਜੈ ਜਨ ਕੋ ਪ੍ਰੀਤ ਲੱਗੀ ਗੁਰਸੇਤੀ ਜਿਉ ਚੱਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀ ਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਭਰੀ ਜੈ ਆਪਣ ਸਵਾਏ ਕਰੈ ਬਹੁ ਬਾਤਾ ਤਿੰਨਾ ਕਾ ਵਿਸਾਹੋ ਕਿਆ ਕੀ ਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀ ਜੈ ਪਰ ਉਪਕਾਰ ਬੋਲੈ ਬਹੁ ਗੁਣੀਆਂ ਮੁਖ ਸਾਧੂ ਪਰ ਉਪਕਾਰ ਬੋਲੈ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀ ਜੈ ਤੂੰ ਅਗਮ ਦਿਆਲ ਦਇਆ ਪਤ ਦਾਤਾ ਸਭ ਦਇਆ ਧਾਰ ਰੱਖ ਲੀ ਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਕਰੀ ਜੈ ਜਬ ਲਗ ਸਾਸ ਹੋਹੇ ਮਨ ਅੰਤਰ ਸਾਧੂ ਤੁਰ ਪਵੀ ਜੈ ਰਹਾਓ ਸ਼ੰਕਰ ਨਾਰਦ ਸ਼ੇਖ ਨਾਗ ਮੁਨ ਧੂਰ ਸਾਧੂ ਕੀ ਲੋਚੀ ਜੈ ਭਵਨ ਭਵਨ ਪਵਿੱਤ ਹੋਹੇ ਸਭ ਜਹੈ ਸਾਧੂ ਚਰਨ ਧਰੀ ਜੈ ਤਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਲੈ ਕਢੀ ਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਰਹੀ ਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਇ ਸਾਧੂ ਚਰਨ ਲਗੀ ਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀ ਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਧਰੀ ਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਹਾ ਕੁਕੀ ਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸਰਨ ਪਵੀ ਜੈ
ਜੇ ਵੜ ਭਾਗ ਹੋਏ ਅਤਨੀਕਾ ਤਾਂ ਗੁਰਮਤ ਨਾਮ ਦਰੜੀ ਜੈ ਸਭ ਮਾਇਆ ਮੋਹ ਬਿਖਮ ਜਗਤਰੀ ਹੈ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਂਪੰਥ ਵਿਖੜਾ ਅਹੰਕਾਰ ਪਹਾਰ ਲਦ ਲੀਜੈ ਨਾਨਕ ਰਾਮ ਰਾਮ ਰਾਮ ਰਾਮ ਰਾਮੈ ਤੇ ਗਤ ਕੀਜੈ ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ ਰਾਮ ਨਾਮੈ ਰਲੈ ਮਲੀਜੈ ਸ਼ੱਕਾ ਇੱਕ ਓੰਕਾਰ ਸਤਨਾਮ ਕਰਤਾ।

ਉੱਠ ਜਾਏ, ਨਾ ਤੇਰਾ ਸਭ ਸੁਖ ਵਸੈ ਮਨ ਆਏ, ਬਿਨ ਨਾਵੇਂ ਬਾਂਦੀ ਜੰਪੁਰ ਜਾਏ, ਨਾਰੀ ਬੇਰੀ ਘਰ ਦਰ ਦੇਸ, ਮਨ ਕੀਆਂ ਖੁਸ਼ੀਆਂ ਕੀ ਚੈਵੇਸ, ਜਾਂ ਸੱਦੇ ਤਾਂ ਢਿੱਲ ਨਾ ਪਾਏ, ਨਾਨਕ ਕੂੜ ਕੂੜੋ ਹੋਏ ਜਾਏ, ਪ੍ਰਭਾਤੀ ਮਹੱਲਾ ਪਹਿਲਾ, ਤੇਰਾ ਨਾਮ ਰਤਨ ਕਰਮ ਚਾਨਣ, ਸੁਰਤ ਤਥੈ ਲੋਏ, ਅੰਧੇਰ ਅੰਧੀ ਵਾਪਰੈ, ਸਗਲ ਲੀਜੈ ਖੋਏ, ਇਹੋ ਸੰਸਾਰ ਸਗਲ ਬੇਕਾਰ, ਤੇਰਾ ਨਾਮ ਦਾਰੂ ਔਰ ਨਾਸਤ, ਕਰਨ ਹਾਰਿਆ ਪਾਰ ਰਹਾਓ, ਪਾਤਾਲ ਪੁਰੀਆ ਏਕ ਭਾਰ, ਹੋਵੇ ਲੱਖ ਕਰੋੜ, ਤੇਰੇ ਲਾਲ ਕੀਮਤ ਨਾ ਪਵੈ, ਤੇਰੇ ਲਾਲ ਕੀਮਤ ਤਾਂ ਪਵੈ, ਜਾਂ ਸਿਰੇ ਹੋਵੇ ਹੋਰ, ਦੁੱਖਾ ਤੇ ਸੁਖੀ ਉਪਜੈ, ਸੁਖੀ ਹੋਵੇ ਦੁੱਖ, ਜਿਤ ਮੁਖ ਤੂੰ ਸਲਾਹੀਐ, ਤਿਤ ਮੁਖ ਕੈਸੀ ਭੂਖ, ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ, ਜੇ ਤਨ ਨਾਮ ਨਾ ਉਪਜੈ, ਸੇ ਤਨ ਹੋਏ ਖੁਆਰ, ਪ੍ਰਭਾਤੀ ਮਹੱਲਾ ਪਹਿਲਾ, ਜੈ ਕਾਰਨ ਬੇਦ ਬ੍ਰਹਮੈ ਉਚਰੈ, ਸੰਕਰ ਛੋਡੀ ਮਾਇਆ, ਜੈ ਕਾਰਨ ਸਿਧ ਪਏ ਉਦਾਸੀ, ਦੇਵੀ ਮਰਮ ਨਾ ਪਾਇਆ, ਬਾਬਾ ਮਨ ਸਾਚਾ ਮੁਖ ਸਾਚਾ ਕਹੀਐ, ਤਰੀਐ ਸਾਚਾ ਹੋਈ, ਦੁਸ਼ਮਣ ਦੁਖ ਨਾ ਆਵੈ ਨੇੜੈ, ਹਰਮਤ ਪਾਵੈ ਕੋਈ ਰਹਾਉ, ਅਗਨ ਬਿੰਬ ਪਵਣੈ ਕੀ ਬਾਣੀ, ਤੀਨ ਨਾਮ ਕੇ ਦਾਸਾ, ਤੇ ਤਸਕਰ ਜੋ ਨਾਮ ਨਾਲ ਲੇਵੈ, ਵਾਸੈ ਕੋਟ ਪੰਚਾਸਾ, ਜੇ ਕੋ ਏਕ ਕਰੈ ਚੰਗਿਆਈ, ਮਨ ਚਿਤ ਬਹੁਤ ਬਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ, ਦੇ ਨ ਪਛੋਤਾਵੈ, ਤੁਧ ਸਾ ਲਾਹਨ ਤਿੰਨ ਤਨ ਪੱਲੈ, ਨਾਨਕ ਕਾ ਤਨ ਸੋਈ, ਜੇ ਕੋ ਜੀਓ ਕਹਿ ਉਹ ਨਾ ਕਹੋ, ਜਮਕੀ ਤਲਬ ਨਾ ਹੋਈ, ਪ੍ਰਭਾਤੀ ਮਹੱਲਾ ਪਹਿਲਾ, ਜਾਂ ਕਹਿ ਰੂਪ ਨਾਹੀ ਜਾਤ ਨਾਹੀ, ਨਾਹੀ ਮੁਖ ਮਾਸਾ, ਸਤਿਗੁਰ ਮਿਲੇ ਨਿਰੰਜਨ ਪਾਇਆ, ਤੇਰੇ ਨਾਮ ਹੈ ਨਿਵਾਸਾ, ਔਦੂ ਸਹਿਜੇ ਤਤ ਵਿਚਾਰ, ਜਾਂ ਤੇ ਫਿਰ ਨਾ ਆਵੋ ਸੰਸਾਰ ਰਹਾਓ, ਜਾਂ ਕਹਿ ਕਰਮ ਨਾਹੀ ਧਰਮ ਨਾਹੀ, ਨਾਹੀ ਸੁੱਚ ਮਾਲਾ, ਸਿਵ ਜੋਤ ਕੰਨੋ ਬੁੱਧ ਪਾਈ, ਸਤਿਗੁਰੂ ਰਖਵਾਲਾ, ਜਾਂ ਕਹਿ ਬਰਤ ਨਾਹੀ ਨੇਮ ਨਾਹੀ, ਨਾਹੀ ਬਕਬਾਈ, ਗਤ ਅਵਗਤ ਕੀ ਚਿੰਤ ਨਾਹੀ, ਸਤਿਗੁਰੂ ਫੁਰਮਾਈ, ਜਾਂ ਕਹਿ ਆਸ ਨਾਹੀ ਨਿਰਾਸ ਨਾਹੀ, ਚਿੱਤ ਸੁਰਤ ਸਮਝਾਈ, ਤੰਤ ਕਉ ਪਰਮ ਤੰਤ ਮਿਲਿਆ, ਨਾਨਕਾ ਬੁੱਧ ਪਾਈ, ਪ੍ਰਭਾਤੀ ਮਹੱਲਾ ਪਹਿਲਾ, ਤਾਂ ਕਾ ਕਹਿਆ ਦਰ ਪ੍ਰਵਾਨ, ਬਿਖ ਅੰਮ੍ਰਿਤ ਦੋਇ ਸਮ ਕਰ ਜਾਣ, ਕਿਆ ਕਹੀਐ ਸਰਬੇ ਰਿਆ ਸਮਾਏ, ਜੋ ਕਿਛ ਵਰਤੈ ਸਭ ਤੇਰੀ ਰਜਾਏ ਰਹਾਓ, ਪ੍ਰਗਟੀ ਜੋਤ ਚੁੱਕਾ ਅਭਮਾਨ, ਸਤਿਗੁਰ ਦੀਆ ਅੰਮ੍ਰਿਤ ਨਾਮ, ਕਲ ਮੈਂ ਆਇਆ ਸੋ ਜਨ ਜਾਣ, ਸਾਚੀ ਦਰਗਹਿ ਪਾਵੈ ਮਾਣ, ਕਹਿਣਾ ਸੁਣਨਾ ਅਕਥ ਕਰ ਜਾਏ, ਕਥਨੀ ਬਦਨੀ ਨਾਨਕ ਜਲ ਜਾਏ, ਪ੍ਰਭਾਤੀ ਮਹੱਲਾ ਪਹਿਲਾ, ਅੰਮ੍ਰਿਤ ਨੀਰ ਗਿਆਨ ਮਨ ਮੱਜਨ, ਅੱਠ ਸੜ ਤੀਰਥ ਸੰਗ ਗਹੇ, ਗੁਰ ਉਪਦੇਸ਼ ਜਵਾਹਰ ਮਾਣਕ, ਸੇਵੇ ਸਿੱਖ ਸੋ ਖੋਜ ਲਹਿ, ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ ਗੁਰ ਹੋਏ ਰਹਾਓ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮਹਿਲ ਹਾਰੈ, ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਭਰੇ ਤੋ ਦੇਵ ਕਰੈ, ਰਤਾ ਸਚ ਨਾਮ ਤਲ ਹੀ ਅਲ, ਸੋ ਗੁਰ ਪਰਮਲ ਕਹੀਐ, ਜਾਂ ਕੀ ਵਾਸ ਬਨਾਸਪਤ ਸੌਰੈ, ਤਾਸ ਚਰਨ ਲਿਵ ਰਹੀਐ, ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਸਿਵ ਕਰ ਜਾਈਐ, ਗੁਰਮੁਖ ਨਾਨਕ ਸਚ ਸਮਾਈਐ, ਗੁਰਮੁਖ ਨਿਜ ਪਦ ਪਾਈਐ, ਪ੍ਰਭਾਤੀ ਮਹੱਲਾ ਪਹਿਲਾ, ਗੁਰਪ੍ਰਸਾਦੀ ਵਿਦਿਆ ਵਿਚਾਰੈ, ਪੜ ਪੜ ਪਾਵੈ ਮਾਨ, ਆਪਾ ਮਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ, ਦੇਹ ਆਪਣਾ ਨਾਮ ਰਹਾਓ, ਪੰਚ ਤਸਕਰ ਤਾਪਤ ਰਾਖੇ, ਚੁੱਕਾ ਮਨ ਅਭਮਾਨ, ਦਿਸ਼ਟ ਬਿਕਾਰੀ ਦੁਰਮਤ ਭਾਗੀ, ਐਸਾ ਬ੍ਰਹਮ ਗਿਆਨ, ਜਤ ਸਤ ਚਾਵਲ ਦਇਆ ਕਣਕ ਕਰ, ਪ੍ਰਾਪਤ ਪਾਤੀ ਤਾਨ, ਦੂਧ ਕਰਮ ਸੰਤੋਖ ਕੀਓ ਕਰ, ਐਸਾ ਮੰਗੋ ਦਾਨ, ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਸ਼ਰਾ ਖੀਰ ਪੀਐ, ਸਿਫਤ ਸਰਮ ਕਾ ਕੱਪੜਾ ਮੰਗੋ, ਹਰ ਗੁਣ ਨਾਨਕ ਰਵਤ ਰਹਿ, ਪ੍ਰਭਾਤੀ ਮਹੱਲਾ।

ਆਓ ਜਿਸ ਨਿੰਦੈ ਸੋਈ ਵਿਦ ਜਾਣਾ ਹੈ, ਗੁਰ ਕੈ ਸਭ ਦੇ ਦਰ ਨਿਸ਼ਾਨਾ ਹੈ, ਕਾਰਨ ਨਾਮ ਅੰਤਰਗਤ ਜਾਣਾ ਹੈ, ਜਿਸਨੋਂ ਨਜ਼ਰ ਕਰੇ ਸੋਈ ਵਿਦ ਜਾਣਾ। ਮੈਂ ਮੈਲ ਊਜਲ ਸੱਚ ਸੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ ਮਹਾਂ ਬਿਖ ਖਾਏ, ਗੁਰਮੁਖ ਹੋਏ ਸੋਰਾ ਚੈਨ ਆਏ, ਅੰਧੋ ਬੋਲੋ ਮੁਗਧ ਗਵਾਰ, ਹੀਣੋ ਨੀਚ ਬੁਰੋ ਬੁਰੋ ਯਾਰ, ਨੀ ਤਨ ਕਉ ਤਨ ਨਾਮ ਪਿਆਰ, ਇਹੋ ਤਨ ਸਾਰ ਹੋਰ ਬਿਖਿਆ ਸ਼ਾਰ, ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੈ ਤਿਸ ਕਉ ਜੈਕਾਰ, ਤੂੰ ਬਖਸੈ ਜਾਤ ਪਤ ਹੋਏ, ਨਾਨਕ ਕਹਿ ਕਹਾਵੈ ਸੋਏ, ਪ੍ਰਭਾਤੀ ਮਹੱਲਾ ਪਹਿਲਾ, ਖਾਇਆ ਮੈਲ ਵਧਾਇਆ, ਪੈਦਾ ਕਰ ਕੀ ਹਾਣ, ਬਕ ਬਕਵਾ ਚਲਾਇਆ, ਬਿਨਾਂ ਮੈਂ ਬਿਖ ਜਾਣ, ਬਾਬਾ ਐਸਾ ਬਿਖਮ ਜਾਲ ਮਨਵਾਸਿਆ, ਬਿਬਲ ਝਾਗ ਸਹਿਜ ਪ੍ਰਗਾਸਿਆ ਰਹਾਉ, ਬਿਖ ਖਾਣਾ ਬਿਖ ਬੋਲਣਾ, ਬੇਕੀ ਕਾਰ ਕਮਾਏ, ਜਮਦਰ ਬਾਦੇ ਮਾਰੀ ਐ ਛੂਟ ਸੱਚ ਐ ਨਾਏ, ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ, ਮਨਮੁਖ ਮੂਲ ਗਵਾਇਆ, ਦਰਗਹਿ ਮਿਲੈ ਸਜਾਏ, ਜਗ ਖੋਟੋ ਸੱਚ ਨਿਰਮਲਾਓ, ਗੁਰ ਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ, ਅਜਰ ਜਰੈ ਨੀਜਰ ਚਰੈ ਅਮਰ ਆਨੰਦ ਸਰੂਪ, ਨਾਨਕ ਜਲ ਕਉ ਮੀਨ ਸੈ ਥੈ ਭਾਵੈ ਰਾਖੋ ਪ੍ਰੀਤ, ਪ੍ਰਭਾਤੀ ਮਹੱਲਾ ਪਹਿਲਾ, ਗੀਤ ਨਾਦ ਹਰਖ ਚਤਰਾਈ, ਰਹਿ ਸਰੰਗ ਫੁਰਮਾਏ ਸੁਕਾਈ, ਪਹਿਨਣ ਖਾਣਾ ਚੀਤ ਨਾ ਪਾਈ, ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੈ, ਨਾਮ ਬਿਨਾ ਤਨ ਕਿਸ਼ਨਾ ਸੁਖਾਵੈ ਰਹਾਉ, ਜੋਗ ਬਿਨੋਦ ਸਵਾਦ ਆਨੰਦਾ, ਮਤ ਸਤ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਜ ਸੰਦਾ, ਅੰਤਰ ਰਵਤੋ ਰਾਜ ਰਵਿੰਦਾ, ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਓਰ ਤਾਰੀ, ਦੀਨਾ ਨਾਥ ਪਿਓ ਬਨਵਾਰੀ, ਅਨਦਿਨ ਨਾਮ ਦਾਨ ਬ੍ਰਤਕਾਰੀ, ਤ੍ਰਿਪਤ ਤਰੰਗ ਤਤ ਵਿਚਾਰੀ, ਅਕਥੋ ਕਥੋ ਕਿਆ ਮੈਂ ਮੋਰ, ਅਕਥੋ ਕਥੋ ਕਿਆ ਮੈਂ ਜੋਰ, ਭਗਤ ਕਰੀ ਕਰਾਏ ਮੋਰ, ਅੰਤਰ ਵਸੈ ਚੁਕੈ ਮੈਂ ਮੋਰ, ਕਿਸੇ ਵੀ ਦੂਜਾ ਨਹੀਂ ਹੋਰ, ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ, ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਤ੍ਰਾਪਿਓ ਤਨ ਸੁਖ ਹੋਏ, ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ, ਅਵਰ ਨਾ ਰੰਗ ਨਹਾਰਾ, ਐਨਸ ਜੀਆਂ ਦੇਖ ਸੰਭਾਲੇ, ਤਿਸ ਹੀ ਕੀ ਸਰਕਾਰਾ, ਮੇਰਾ ਪ੍ਰਭ ਰਾਂਕਣ ਅਤਰੂੜੋ, ਦੀਨ ਦਿਆਲ ਪ੍ਰੀਤ ਮਨਮੋਹਨ, ਆਤਰਸ ਲਾਲ ਸਗੂੜੋ ਰਹਾਓ, ਉਪਰ ਕੂਪ ਗਗਨ ਪਨਿਹਾਰੀ, ਅੰਮ੍ਰਿਤ ਪੀਵਣ ਹਾਰਾ, ਜਿਸ ਕੀ ਰਚਨਾ ਸੋਭਿਤ ਜਾਣੈ, ਗੁਰਮੁਖ ਗਿਆਨ ਵਿਚਾਰਾ, ਪਸਰੀ ਕਿਰਨ ਰਸ ਕਮਲ ਬੇਗਾਸੇ, ਸਸ ਕਰ ਸੂਰ ਸਮਾਇਆ, ਕਾਲ ਵਿਧੁੰਸ ਮਨਸਾ ਮਨਮਾਰੀ, ਗੁਰਪ੍ਰਸਾਦ ਪ੍ਰਪਾਇਆ, ਅਤ ਰਸ ਰੰਗ ਚ ਲੂਲੈ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਿਆ ਪ੍ਰਭ ਸੋਈ, ਪ੍ਰਭਾਤੀ ਮਹੱਲਾ ਪਹਿਲਾ, ਬਾਰਹ ਮੈਂ ਰਾਵਲ ਖਪ ਜਾਵੈ, ਚੌਛੇ ਮੈਂ ਸੰਨਿਆਸੀ, ਜੋਗੀ ਕਾਪੜੀਆ ਸਿਰ ਖੂਥੇ, ਬਿਨ ਸਬਦੈ ਗਲ ਫਾਸੀ, ਸ਼ਬਦ ਰਤੇ ਪੂਰੇ ਬੈਰਾਗੀ, ਓ ਹਠ ਹਸਤ ਮੈਂ ਭੀਖਿਆ ਜਾਚੀ, ਏਕ ਭਾਏ ਲਿਵਲਾਗੀ ਰਹਾਓ, ਬ੍ਰਹਮਣਵਾਦ ਪੜੈ ਕਰ ਕਿਰਿਆ, ਕਰਨੀ ਕਰਮ ਕੁਰਾਏ, ਬਿਨ ਬੂਝੇ ਕਿਛ ਸੂਝੈ ਨਾਹੀ, ਮਨਮੁਖ ਵਿਛੜ ਦੁਖ ਪਾਏ, ਸ਼ਬਦ ਮਿਲੇ ਸੇ ਸੁਚਾਚਾਰੀ, ਸਾਚੀ ਦਰਗਹਿ ਮਾਨੇ, ਅਨਦਿਨ ਨਾਮ ਰਤਨ ਲਿਵ ਲਾਗੇ, ਜੋ ਜੁਗ ਸਾਜ ਸਮਾਨੇ, ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ, ਨਾਨਕ ਸਤਿਗੁਰ ਮਿਲੈ ਮਿਲਾਇਆ, ਦੁਖ ਪ੍ਰਾਹਿਤ ਕਾਲ ਨਸੇ, ਪ੍ਰਭਾਤੀ ਮਹੱਲਾ ਪਹਿਲਾ, ਸੰਤਾਂ ਕੀ ਰੇਣ ਸਾਧ ਜਨ ਸੰਗਤ, ਹਰ ਕੀਰਤ ਤਰਤਾਰੀ, ਕਹਾਂ ਕਰੈ ਬਪਰਾ ਜਮ ਡਰ ਪੈ, ਗੁਰਮੁਖ ਹਿਰਦੈ ਮੋਰਾਰੀ, ਜਲ ਜਾਓ ਜੀਵਨ ਨਾਮ ਬਿਨਾ, ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੈ ਸਾਧ ਮਨਾ ਰਹਾਓ, ਗੁਰ ਉਪਦੇਸ਼ ਸਾਚ ਸੁਖ ਜਾਂ ਕਹੋ, ਕਿਆ ਤਿਸ ਉਪਮਾ ਕਹੀ ਹੈ, ਲਾਲ ਜਵੇਹਰ
ਰਤਨ ਪਦਾਰਥ ਖੋਜ ਗੁਰਮੁਖ ਲਈਐ ਚੀਨੈ ਗਿਆਨ ਧਿਆਨ ਧਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸਾਇਰ ਸ਼ਬਦ ਭਰੇ ਜਲ ਨਿਰਮਲ ਉਲਟੀ ਨਾਮ ਤਰਾਵੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿਜ ਸਮਾਵੈ ਸੋ ਗਿਰਹੀ ਸੋ ਦਾਸੋ ਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸੱਚ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰਪ੍ਰਸਾਦ ਮਨ ਅਸਥਿਰ ਹੋਵੈ ਅੰਦਨ ਹਰਸ ਰਹਿਆ ਅਗਾਈ ਰਹਾਓ ਅਨਦਿਨ ਭਗਤ ਕਰੋ ਦਿਨ ਰਾਤੀ ਇਸ ਯੁਗ ਕਾ ਲਾਹਾ ਭਾਈ ਸਦਾ ਜਨ ਨਿਰਮਲ ਮੈਲ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸਿੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੈ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸਨੋ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣੀ ਆਰੇ ਕੋ ਬਖਸ਼ ਲੈ ਸਵਾਮੀ ਆਪੇ ਲਹਿ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ ਬੁਝਾਈ ਹਰ ਜੀਉ ਤੁਦ ਵਿਟੋ ਬਲ ਜਾਈ ਤਨ ਮਨ ਅਰਪੀ ਤੁਧ ਆਗੈ ਰੱਖੋ ਸਦਾ ਰਹਾ ਸਰਨਾਈ ਰਹਾਓ ਆਪਣੇ ਭਾਣੇ ਵਿੱਚ ਸਦਾ ਰੱਖ ਸਵਾਮੀ ਹਰ ਨਾਮੋ ਦੇਹ ਵਡਿਆਈ ਪੂਰੇ ਗੁਰਤੇ ਭਾਣਾ ਜਾਪੈ ਅੰਦਨ ਸਹਿ ਸਮਾਈ ਤੇਰੇ ਭਾਣੈ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਿਲਾਈ ਤੇਰੇ ਭਾਣੈ ਸਦਾ ਸੁਖ ਪਾਇਆ ਗੁਰਤ੍ਰਿਸ਼ਨਾ ਅਗਨ ਬੁਝਾਈ ਜੋ ਤੂੰ ਕਰੈ ਸੋ ਹੋਵੈ ਕਰਤੇ ਅਵਰ ਨਾ ਕਰਨਾ ਜਾਈ ਨਾਨਕ ਨਾਮੈ ਜੇਵੜੇ ਅਵਰ ਨਾ ਦਾਤਾ ਪੂਰੇ ਗੁਰਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਸਾ ਲਹਾਇਆ ਜਿੰਨਾ ਤਿਨ ਸਲਾਹੇ ਹਰ ਜਾਤਾ ਵਿੱਚੋਂ ਪਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਓ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੁਦੈ ਸਾ ਲਾਹੀ ਗਤ ਮਤ ਤੁਝਤੇ ਹੋਈ ਰਹਾਓ ਗੁਰਮੁਖ ਸਾ ਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰਸਬ ਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈ ਸ਼ਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰਸਬ ਦੀ ਸਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜੀਓ ਤਿੰਨ ਤੂੰ ਰੱਖਣ ਯੋਗ ਤੋ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸਵਾਮੀ ਇਹ ਤੇਰੀ ਵਡਿਆਈ ਰਹਾਓ ਜੋ ਤੇਰੀ ਸਰਨਾਈ ਹਰ ਜੀਓ ਤਿਨ ਕੀ ਕਰੈ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹ ਨਾ ਸਕੈ ਜਮਕਾਲ ਤੇਰੀ ਸਰਨਾਈ ਸੱਚੀ ਹਰ ਜੀਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਪਾਏ ਲਾਗੈ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਨਾਈ ਹਰ ਜੀਓ ਤਿੰਨਾ ਦੁਖ ਭੂ ਕਿਸ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੈ ਸ਼ਬਦ ਸਮਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜੀ ਉਸਦਾ ਤੇ ਆਵੋ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਵਾ ਚੂਕਾ ਮਨ ਅਭਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰਸ ਪੀਜੈ ਰਹਾਓ ਮੂਲ ਪਛਾਣ ਤਿੰਨ ਨਿਜ ਕਰ ਵਾਸਾ
ਸਹਿਜੇ ਹੀ ਸੁਖ ਹੋਈ, ਗੁਰ ਕੈ ਸ਼ਬਦ ਕਮਲ ਪਰਗਾਸਿਆ, ਹੋ ਮੈਂ ਦੁਰਮਤ ਖੋਈ। ਸਭਨਾ ਮੈਂ ਇੱਕੋ ਸੱਚ ਵਰਤੈ, ਵਿਰਲਾ ਬੂਝੈ ਕੋਈ। ਗੁਰਮਤੀ ਮਨ ਨਿਰਮਲ ਹੋਵਾ, ਅੰਮ੍ਰਿਤ ਤੱਤ ਵਖਾਨੈ, ਹਰ ਕਾ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ। ਸਦ ਬਲਿਹਾਰੀ ਗੁਰ ਆਪਣੇ ਵਿੱਟੋ, ਜਿਤ ਆਤਮ ਰਾਮ ਪਛਾਨੈ। ਮਾਨਸ ਜਨਮ ਸਤਿਗੁਰੂ ਨਾ ਸੇਵਿਆ, ਬਿਰਥਾ ਜਨਮ ਗਵਾਇਆ। ਨਦਰ ਕਰੇ ਤਾਂ ਸਤਿਗੁਰ ਮੇਲੇ, ਸਹਿਜੇ ਸਹਿ ਸਮਾਇਆ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਭਗਤ ਆਇਆ, ਪ੍ਰਭਾਤੀ ਮਹੱਲਾ ਤੀਜਾ। ਆਪੇ ਭਾਂਤ ਬਣਾਏ ਬਹੁਰੰਗੀ, ਸਿਸ਼ਟਿਓ ਪਾਏ ਪ੍ਰਭ ਖੇਲ ਕੀਆ। ਕਰ ਕਰ ਵੇਖੈ ਕਰੇ ਕਰਾਏ, ਸਰਬ ਜੀਆਂ ਨੂੰ ਰਿਜਕਦੀ ਆ। ਕਲੀ ਕਾਲ ਮੈਂ ਰਵਿਆ ਰਾਮ, ਘੜ ਘੜ ਪੂਰ ਰਿਹਾ ਪ੍ਰਭ ਏਕੋ, ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਓ। ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਘੜ ਘੜ ਹਰ ਭਰਪੂਰ ਰਹਿਆ। ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਇੰਦਰੀ ਪੰਚ ਪੰਚੇ ਵਸੇ ਆਣੈ, ਖਿਮਾ ਸੰਤੋਖ ਗੁਰਮਤ ਪਾਵੈ। ਸੋ ਧਨ ਧਨ ਹਰ ਜਨ ਵਡ ਪੂਰਾ, ਜੋ ਭੈ ਬੈ ਰਾਗ ਹਰ ਗੁਣ ਗਾਵੈ। ਗੁਰ ਤੇ ਮੋਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿਤ ਧਰੈ। ਕਰ ਆਚਾਰ ਬਹੁ ਸੰਪੋ ਸੰਚੈ, ਜੋ ਕਿਛ ਕਰੈ ਸੋ ਨਰਕ ਪਰੈ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕ ਸਤੇ ਉਤਪਤ ਚਲੈ। ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਹਰ ਜਾਏ ਰਲੈ। ਪ੍ਰਭਾਤੀ ਮਹੱਲਾ ਤੀਜਾ, ਮੇਰੇ ਮਨ ਗੁਰ ਆਪਣਾ ਸਾ ਲਾਹੇ, ਪੂਰਾ ਭਾਗ ਹੋਵੇ ਮੁਖ ਮਸਤਕ, ਸਦਾ ਹਰ ਕੇ ਗੁਣ ਗਾਹੇ ਰਹਾਓ। ਅੰਮ੍ਰਿਤ ਨਾਮ ਭੋਜਨ ਹਰ ਦੇ, ਕੋਟ ਮੱਧੇ ਕੋਈ ਵਿਰ ਲਾ ਲੇ। ਜਿਸਨੂੰ ਆਪਣੀ ਨਜ਼ਰ ਕਰੇ, ਗੁਰ ਕੇ ਚਰਨ ਮਨ ਮਾਹੇ ਵਸਾਏ, ਦੁੱਖ ਹਨੇਰਾ ਅੰਦਰੋਂ ਜਾਏ। ਆਪੇ ਸਾਚਾ ਲੈ ਮਿਲਾਏ, ਗੁਰ ਕੀ ਬਾਣੀ ਸਿਉ ਲਾਏ ਪਿਆਰ। ਇੱਥੇ ਉੱਥੇ ਹੋ ਆਧਾਰ, ਆਪੇ ਦੇਵੈ ਸਿਰਜਣਹਾਰ। ਸੱਚਾ ਮਨਾਏ ਆਪਣਾ ਪਾਣਾ, ਸੋਈ ਭਗਤ ਸੁਗੜ ਸੁਜਾਣਾ, ਨਾਨਕ ਤਿਸਕੈ ਸਤ ਕੁਰਬਾਣਾ। ਪ੍ਰਭਾਤੀ ਮਹੱਲਾ ਚੌਥਾ, ਵਿਭਾਸ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਰਸਕ ਰਸਕ ਗੁਣ ਗਾਵੈ ਗੁਰਮਤ, ਲਿਵ ਉਨਮਨ ਨਾਮ ਲਗਾਨ। ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿਟੋ ਕੁਰਬਾਨ। ਹਮਰੇ ਜਗ ਜੀਵਨ ਹਰ ਪ੍ਰਾਨ, ਹਰਿ ਉਤਮਰੇ ਦੇ ਅੰਤਰ ਪਾਇਓ, ਗੁਰਮੰਤ ਦਿਓ ਹਰ ਕਾਨ ਰਹਾਓ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਵਖਾਨ। ਕਿਤ ਬਿਦ ਕਿਉ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ ਹਰ ਦਾਨ। ਸਤ ਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ। ਵੱਡੇ ਭਾਗ ਸਤ ਸੰਗਤ ਪਾਈ, ਗੁਰ ਸਤਿਗੁਰ ਪਰਸ ਭਗਵਾਨ। ਗੁਣ ਗਾਵੈ ਪ੍ਰਭ ਅਗਮ ਠਾਕੁਰ ਕੇ, ਗੁਣ ਗਾਏ ਰਹੇ ਹੈਰਾਨ। ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਹਰ ਨਾਮ ਦੀ ਔਖਿਨ ਦਾਨ। ਪ੍ਰਭਾਤੀ ਮਹੱਲਾ ਚੌਥਾ, ਉਗਵੈ ਸੂਰ ਗੁਰਮੁਖ ਹਰ ਬੋਲੈ, ਸਭ ਰਹਿਣ ਸੰਭਾਲੈ ਹਰ ਗਾਲ। ਹਮਰੈ ਪ੍ਰਭ ਹਮ ਲੋਚ ਲਗਾਈ, ਹਮ ਕਰੈ ਪ੍ਰਭੂ ਹਰ ਪਾਲ। ਮੇਰਾ ਮਨ ਸਾਧੂ ਧੂਰ ਰਵਾਲ, ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ। ਗੁਰ ਪਗ ਚਾਰੋ ਹਮ ਬਾਲ ਰਹਾਓ, ਸਾਕਤ ਕਹੋ ਦਿਨ ਰਹਿਣ ਅੰਧਾਰੀ। ਮੋਹੇ ਫਾਥੇ ਮਾਇਆ ਜਾਲ, ਖਿਨ ਪਲ ਹਰ ਪ੍ਰਭ ਹਿਰਦੈ ਨਾ ਵਸਿਓ, ਰਿਨ ਬਾਂਧੇ ਬਹੁ ਬਿਦ ਬਾਲ। ਸਤ ਸੰਗਤ ਮਿਲ ਮਤ ਬੁੱਧ ਪਾਈ, ਹਉ ਛੂਟੇ ਮਮਤਾ ਜਾਲ। ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ। ਹਮ ਬਾਰਕ ਗੁਰ ਅਗਮ ਗੋਸਾਈ, ਗੁਰ ਕਰ ਕਿਰਪਾ ਪ੍ਰਤਪਾਲ। ਬਿਖ ਭਉ ਜਲ ਡੁੱਬਦੇ ਕਾਢ ਲਿਹੋ ਪ੍ਰਭ, ਗੁਰ ਨਾਨਕ ਬਾਲ ਗੋਪਾਲ। ਪ੍ਰਭਾਤੀ ਮਹੱਲਾ ਚੌਥਾ, ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ, ਗੁਣ ਗਾਏ ਰਸਕ ਰਸੀਕ। ਗਾਵਤ ਸੁਨਤ ਦੋ ਪਏ ਮੁਕਤੇ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ। ਮੇਰੇ ਮਨ ਹਰ ਹਰ ਨਾਮ, ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ। ਗੁਰਮਤਿ
ਨਾਮ ਸੀਤਲ ਜਲ ਪਾਇਆ, ਗੁਰਮੁਖ ਨਾਮ ਸੀਤਲ ਜਲ ਪਾਇਆ, ਹਰ ਹਰ ਨਾਮ ਪਿਆ ਰਸ ਚੀਕ ਰਹਾਓ, ਜਿਨ ਹਰ ਹਿਰਦੈ ਪ੍ਰੀਤ ਲਗਾਨੀ, ਤਿੰਨਾ ਮਸਤਕ ਉਜਲ ਟੀਕ, ਹਰ ਜਨ ਸੋਭਾ ਸਭ ਜਗ ਉੱਪਰ, ਜਿਉਂ ਵਿੱਚ ਉੜਵਾ ਸਸਕੀਕ, ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਸਭ ਕਾਰਜ ਫੀਕ, ਜੈਸੇ ਸਿੰਗਾਰ ਕਰੈ ਦੇਹ ਮਾਨੁਖ, ਨਾਮ ਬਿਨਾ ਨਿਕਟੇ ਨਖ ਕੀਕ, ਘਟ ਘਟ ਰਮਈਆ ਰਮਤ ਰਾਮ ਰਾਏ, ਸਭ ਵਰਤੈ ਸਮਈਕ, ਜਨ ਨਾਨਕ ਕਵ ਹਰ ਕਿਰਪਾ ਧਾਰੀ, ਗੁਰਬਚਨ ਤੇ ਆਇਓ ਕਰੀ ਮੀਕ, ਪ੍ਰਭਾਤੀ ਮਹੱਲਾ ਚੌਥਾ, ਅਗਮ ਦਿਆਲ ਕਿਰਪਾ ਪ੍ਰਭ ਧਾਰੀ, ਮੁਖ ਹਰ ਹਰ ਨਾਮ ਕਹੇ, ਪਤਿਤ ਪਾਵਨ ਹਰ ਨਾਮ ਤੇ ਆਇਓ, ਸਭ ਕਿਲ ਵਿਖ ਪਾਪ ਲਹੇ, ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਓ, ਕਾਇਆ ਨਗਰ ਨਗਰ ਹਰ ਬਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਗਟਿਓ, ਘਰ ਮੰਦਰ ਹਰ ਪ੍ਰਭ ਲਹੇ, ਜੋ ਨਰ ਭਰਮ ਭਰਮ ਉਦਯਾਨੇ, ਤੇ ਸਾਖਤ ਮੂਡ ਮੋਹੇ, ਜਿਉ ਮ੍ਰਿਗ ਨਾਭ ਬਸੈ ਬਾਸ ਬਸਨਾ, ਭਰਮ ਭਰਮਿਓ ਚਾਰ ਗਹੇ, ਤੋਂ ਵੱਡ ਅਗਮ ਅਗਾਦ ਬੋਧ ਪ੍ਰਭ, ਮਤ ਦੇਵੋ ਹਰ ਪ੍ਰਭ ਲਹੇ, ਜਨ ਨਾਨਕ ਕਹੋ ਗੁਰ ਹਾਥ ਸਿਰ ਧਰਿਓ, ਹਰ ਰਾਮ ਨਾਮ ਰਵ ਰਹੇ, ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਫਾ, ਸਤਿਗੁਰ ਬਚਨ ਸੁਖਾਨੇ ਹੀ ਅਰੈ, ਹਰ ਧਾਰੀ ਹਰ ਪ੍ਰਭ ਕਿਰਪਾ, ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ, ਹਰ ਹਰ ਦਾਨ ਦਿਓ ਗੁਰਪੂਰੈ, ਹਰ ਨਾਮਾ ਮਨ ਤਨ ਬਸਫਾ ਰਹਾਓ, ਕਾਇਆ ਨਗਰ ਵਸਿਓ ਕਰ ਮੰਦਰ, ਜਪ ਸੋਭਾ ਗੁਰਮੁਖ ਕਰਪਫਾ, ਹਲਤ ਪਲਤ ਜਨ ਭਏ ਸੁਹੇਲੇ, ਮੁਖ ਉਜਲ ਗੁਰਮੁਖ ਤਰਫਾ, ਅਨਪਉ ਹਰ ਹਰ ਹਰ ਲਿਵ ਲਾਗੀ, ਹਰ ਉਰ ਧਾਰਿਓ ਗੁਰਨਿਮਖਫਾ, ਕੋਟ ਕੋਟ ਕੇ ਦੋਖ ਸਭ ਜਨ ਕੇ, ਹਰ ਦੂਰ ਕੀਏ ਇਕ ਪਲਫਾ, ਤੁਮਰੇ ਜਨ ਤੁਮ ਹੀ ਤੇ ਜਾਨੇ, ਪ੍ਰਭ ਜਾਨਿਓ ਜਨਤੇ ਮੁਖਫਾ, ਹਰ ਹਰ ਆਪ ਧਰਿਓ ਹਰ ਜਨ ਮੈਂ, ਜਨ ਨਾਨਕ ਹਰ ਪ੍ਰਭ ਇਕ ਫਾ, ਪ੍ਰਭਾਤੀ ਮਹੱਲਾ ਚੌਥਾ, ਗੁਰ ਸਤਿਗੁਰ ਨਾਮ ਦ੍ਰਿੜਾਇਓ, ਹਰ ਹਰ ਹਮ ਮੋਏ ਜੀਵੇ ਹਰ ਜਪ ਬਾ, ਧਨ ਧਨ ਗੁਰੂ ਗੁਰ ਸਤਿਗੁਰ ਪੂਰਾ, ਬਿਖ ਡੁੱਬਦੇ ਬਾਹਦੇ ਕਡਬਾ, ਜਪ ਮਨ ਰਾਮ ਨਾਮ ਅਰਧੰਬਾ, ਉਪਜੰਪੋ ਪਾਏ ਨਾ ਪਾਈਐ ਕਤਹੂੰ, ਗੁਰਪੂਰੈ ਹਰ ਪ੍ਰਭ ਲਾਭਾ ਰਹਾਉ, ਰਾਮ ਨਾਮ ਰਸ ਰਾਮ ਰਸਾਇਣ, ਰਸ ਪੀਆ ਗੁਰਮਤ ਰਸਬਾ, ਲੋਹ ਮਨੂਰ ਕੰਚਨ ਮਿਲ ਸੰਗਤ, ਹਰ ਉਰ ਤਾਰਿਓ ਗੁਰ ਹਰਬਾ, ਹਉ ਮੈਂ ਬਿਖਿਆ ਨਿਤ ਲੋਭ ਲੁਭਾਨੇ, ਪੁੱਤ ਕਲਤ ਮੋਹਿ ਲੁਭਬਾ, ਤਿਨ ਪਗ ਸੰਤਨ ਸੇਵੇ ਕਭੂ, ਤੇ ਮਨਮੁਖ ਪੂੰਬਰ ਪਰਬਾ, ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ, ਹਮ ਪਰੇ ਹਾਰ ਤੁਮ ਸਰਨ ਬਾ, ਜਿਉ ਜਾਨੋ ਤਿਉ ਰਾਖੋ ਸੁਆਮੀ, ਜਨ ਨਾਨਕ ਦਾਸ ਤੁਮ ਨਿਭਾ ਸ਼ਕਾ ਇਕ, ਪ੍ਰਭਾਤੀ ਵਿਭਾਸ ਪੜਤਾਲ ਮਹੱਲਾ ਚੌਥਾ, ਇਕ ਓੰਕਾਰ ਸਤਿਗੁਰ ਪ੍ਰਸਾਦ, ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵੈ ਮਾਨ, ਜਿਨ ਜਪਿਆ ਤੇ ਪਰ ਪ੍ਰਾਨ ਰਹਾਉ, ਸੁਨ ਮਨ ਹਰ ਹਰ ਨਾਮ ਕਰ ਧਿਆਨ, ਸੁਨ ਮਨ ਹਰ ਕੀਰਤ ਅੜਸਠ ਮਜਾਨ, ਸੁਨ ਮਨ ਗੁਰਮੁਖ ਪਾਵੈ ਮਾਨ, ਜਪ ਮਨ ਪਰਮੇਸ਼ਰ ਪ੍ਰਧਾਨ, ਖਿਨ ਖੋਵੈ ਪਾਪ ਕੋਟਾਨ, ਮਿਲ ਨਾਨਕ ਹਰ ਭਗਵਾਨ, ਪ੍ਰਭਾਤੀ ਮਹੱਲਾ ਪੰਜਵਾਂ ਵਿਭਾਸ, ਇਕ ਓੰਕਾਰ ਸਤਿਗੁਰ ਪ੍ਰਸਾਦ, ਮਨ ਹਰ ਕੀਆ ਤਨ ਸਭ ਸਾਜਿਆ, ਪੰਚ ਤਤ ਰਜੋਤ ਨਿਵਾਜਿਆ, ਸਹਿਜਾ ਧਰਤ ਬਰਤਨ ਕਉ ਪਾਨੀ, ਨਿਮਖ ਨਾ ਵਿਸਾਰਾ ਸੇਵੋ ਸਾਰੰਗ ਪਾਨੀ, ਮਨ ਸਤਿਗੁਰ ਸੇਵ ਹੋਏ ਪਰਮ ਗਤੇ, ਹਰ ਸੋਗ ਤੇ ਰਹੇ ਨਿਰਾਰਾ, ਤਾਂ ਤੂੰ ਪਾਵੈ ਪ੍ਰਾਨ ਪਤੇ ਰਹਾਓ,
ਕਾਪੜ ਭੋਗ ਰਸ ਅਨਕ ਪੁੰਚਾਏ, ਮਾਤ ਪਿਤਾ ਕੁਟੰਬ ਸਗਲ ਬਣਾਏ, ਰਿਜਕ ਸਮਾਹੇ ਜਲ ਥਨ ਮੀਤ, ਸੋ ਹਰ ਸੇਵੋ ਨੀਤਾ ਨੀਤ, ਤਹਾਂ ਸਿਖਾਈ ਜੈ ਕੋਈ ਨਾ ਹੋਵੇ, ਕੋਟ ਅਪਰਾਧ ਇੱਕ ਖਿਨ ਮੈਂ ਧੋਵੈ, ਦਾਤ ਕਰੈ ਨਹੀਂ ਪਛੋਤਾਵੈ, ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੈ, ਕਿਰਤ ਸੰਜੋਗੀ ਪਾਇਆ ਭਾਲ, ਸਾਧ ਸੰਗਤ ਮੈਂ ਬਸੇ ਗੋਪਾਲ, ਗੁਰ ਮਿਲੇ ਆਏ ਤੁਮਰੇ ਦੁਆਰ, ਜਨ ਨਾਨਕ ਦਰਸ਼ਨ ਦਿਹੋ ਮਰਾਰ, ਪ੍ਰਭਾਤੀ ਮਹੱਲਾ ਪੰਜਵਾਂ, ਪ੍ਰਭ ਕੀ ਸੇਵਾ ਜਨ ਕੀ ਸੋਭਾ, ਕਾਮ ਕ੍ਰੋਧ ਮਿਟੇ ਤਿਸ ਲੋਭਾ, ਨਾਮ ਤੇਰਾ ਜਨ ਕੈ ਭੰਡਾਰ, ਗੁਣ ਗਾਵੈ ਪ੍ਰਭ ਦਰਸ ਪਿਆਰ, ਤੁਮਰੀ ਭਗਤ ਪ੍ਰਭ ਤੁਮੈ ਜਨਾਈ, ਕਾਢ ਜੇਵਰੀ ਜਨ ਲੀਏ ਛਡਾਈ ਰਹਾਓ, ਜੋ ਜਨ ਦਾਤਾ ਪ੍ਰਭ ਕੈ ਰੰਗ, ਤਿਨ ਸੁਖ ਪਾਇਆ ਪ੍ਰਭ ਕੈ ਸੰਗ, ਜਿਸ ਰਸ ਆਇਆ ਸੋਈ ਜਨ, ਪੇਖ ਪੇਖ ਮਨ ਮੈਂ ਹੈਰਾਨ, ਸੋ ਸੁਖੀਆ ਸਭ ਤੇ ਉਤਮ ਸੋਏ, ਜਾਂ ਕੈ ਹਿਰਦੈ ਵਸਿਆ ਪ੍ਰਭ ਸੋਏ, ਸੋਈ ਨਿਸ਼ਚਲਿਆ ਵੈ ਨਾ ਜਾਏ, ਅੰਦਰ ਪ੍ਰਭ ਕੇ ਹਰ ਗੁਣ ਗਾਏ, ਤਾਂ ਕੋ ਕਰੋ ਸਗਲ ਨਮਸਕਾਰ, ਜਾਂ ਕੈ ਮਨ ਪੂਰਨ ਨਿਰੰਕਾਰ, ਕਰ ਕਿਰਪਾ ਮੋਹਿ ਠਾਕੁਰ ਦੇਵਾ, ਨਾਨਕ ਉਧਰੈ ਜਨ ਕੀ ਸੇਵਾ, ਪ੍ਰਭਾਤੀ ਮਹੱਲਾ ਪੰਜਵਾਂ, ਗੁਣ ਗਾਵਤ ਮਨ ਹੋਏ ਆਨੰਦ, ਆਠ ਪੈਰ ਸਿਮਰੋ ਭਗਵੰਤ, ਜਾਂ ਕੈ ਸਿਮਰਨ ਕਲਮਲ ਜਾਹੇ, ਤਿਸ ਗੁਰ ਕੀ ਹਮ ਚਰਨੀ ਪਾਹੇ, ਸੁਮਤ ਦੇਵੋ ਸੰਤ ਪਿਆਰੇ, ਸਿਮਰੋ ਨਾਮ ਮੋਹਿ ਨਿਸਤਾਰੇ, ਰਹਾਓ ਜਿਨ ਗੁਰ ਕਹਿਆ ਮਾਰਗ ਸੀਧਾ, ਸਗਲ ਤਿਆਗ ਨਾਮ ਹਰ ਗੀਧਾ, ਤਿਸ ਗੁਰ ਕੈ ਸਦਾ ਬਲ ਜਾਈਐ, ਹਰ ਸਿਮਰਨ ਜਿਸ ਗੁਰ ਤੇ ਪਾਈਐ, ਬੂਢਤ ਪ੍ਰਾਨੀ ਜਿਨ ਗੁਰੈ ਤਰਾਇਆ, ਜਿਸ ਪ੍ਰਸਾਦ ਮੋਹੈ ਨਹੀਂ ਮਾਇਆ, ਹਲਤ ਪਲਤ ਜਿਨ ਗੁਰੈ ਸਵਾਰਿਆ, ਤਿਸ ਗੁਰ ਉਪਰ ਸਦਾ ਹਉ ਵਾਰਿਆ, ਮਹਾਂ ਮੁਗਤੇ ਕੀਆ ਗਿਆਨੀ, ਗੁਰ ਪੂਰੇ ਕੀ ਕਥ ਕਹਾਨੀ, ਪਾਰ ਬ੍ਰਹਮ ਨਾਨਕ ਗੁਰਦੇਵ, ਵੱਡੇ ਭਾਗ ਪਾਈਐ ਹਰ ਸੇਵ, ਪ੍ਰਭਾਤੀ ਮਹੱਲਾ ਪੰਜਵਾਂ, ਸਗਲੇ ਦੁੱਖ ਮਿਟੇ ਸੁਖ ਦੀਏ, ਆਪਣਾ ਨਾਮ ਜਪਾਇਆ, ਕਰ ਕਿਰਪਾ ਆਪਣੀ ਸੇਵਾ ਲਾਏ, ਸਗਲਾ ਦੁਰਤ ਮਿਟਾਇਆ, ਹਮ ਬਾਰਕ ਸਰਨ ਪ੍ਰਭ ਦਇਆਲ, ਅਵਗਣ ਕਾਟ ਕੀਏ ਪ੍ਰਭ ਆਪਣੇ, ਰਾਖ ਲੀਏ ਮੇਰੇ ਗੁਰ ਗੋਪਾਲ, ਰਹਾਓ ਤਾਪ ਪਾਪ ਬਿਨਸੇ ਖਿਨ ਪੀਤਰ, ਪਏ ਕਿਰਪਾਲ ਗੁਸਾਈ, ਸਾਸ ਸਾਸ ਪਾਰ ਬ੍ਰਹਮ ਆਰਾਧੀ, ਆਪਣੇ ਸਤਿਗੁਰ ਕੈ ਬਲ ਜਾਈ, ਅਗਮੈ ਗੋਚਰ ਬੇਅੰਤ ਸੁਆਮੀ, ਤਾਂ ਕਾ ਅੰਤ ਨਾ ਪਾਈਐ, ਲਾਹਾ ਖਾਟ ਹੋਈਐ ਤਨਵੰਤਾ, ਆਪਣਾ ਪ੍ਰਭੂ ਧਿਆਈਐ, ਆਠ ਪਹਿਰ ਪਾਰ ਬ੍ਰਹਮ ਧਿਆਈ, ਸਦਾ ਸਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਪਾਰ ਬ੍ਰਹਮ ਗੁਰ ਪਾਇਆ, ਪ੍ਰਭਾਤੀ ਮਹੱਲਾ ਪੰਜਵਾਂ, ਸਿਮਰਤ ਨਾਮ ਕਿਲਬਿਕ ਸਭ ਨਾਸੇ, ਸੱਚ ਨਾਮ ਗੁਰਦੀਨੀ ਰਾਸੇ, ਪ੍ਰਭ ਕੀ ਦਰਗੈ ਸੋਭਾਵੰਤੇ, ਸੇਵਕ ਸੇਵ ਸਦਾ ਸੋਹੰਤੇ, ਹਰ ਹਰ ਨਾਮ ਜਪੋ ਮੇਰੇ ਭਾਈ, ਸਗਲੇ ਰੋਗ ਦੋਖ ਸਭ ਬਿਨਸੈ, ਅਗਿਆਨ ਅੰਧੇਰਾ ਮਨ ਤੇ ਜਾਈ ਰਹਾਓ।

ਹੋਸ ਤਿਸ ਗੁਰ ਕਾ ਹੋ ਸਦਾ ਬਨ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲ ਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਆਠ ਪਹਿਰੇ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨ ਆਏ ਪ੍ਰਭਾਤੀ ਮਹੱਲਾ ਪੰਜਵਾਂ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਨ ਕਉ ਦੀਏ ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿਨਸੇ ਉਤਰੀ ਸਭ ਚਿੰਦ ਉਬਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹਿ ਸੋਈ ਪਲ ਮੀਠਾ ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛੁ ਵਿਘਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮਹਿਲ ਨਾਮ ਕੈ ਰੰਗ ਚਰਨ ਕਮਲ ਸਿਉ ਲਾਗੋ ਪਿਆਰ ਬਿਨਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗੈ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਧ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇ ਧਨਵੰਤ ਸੇ ਸਚ ਸਾਹਾ ਹਰ ਕੀ ਦਰਗੈ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਓ ਪਾਇਆ ਲਾਭ ਵੱਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪ੍ਰਵਾਨ ਗੁਰਪ੍ਰਸਾਦੀ ਹਰ ਰੰਗ ਮਾਣ ਬਿਨਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰ ਸਪਾਰ ਪ੍ਰਭਾਤੀ ਮਹੱਲਾ ਪੰਜਵਾਂ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੈ ਮੁਕਤੋ ਸਾਧੂ ਧੂਰੀ ਨਾਵੈ ਰਹਾਓ ਗੁਰਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸੂਕ ਨੇਰੇ ਦੁਸ਼ਮਨ ਦੁਖ ਨਾ ਆਵੈ ਨੇਰੇ ਗੁਰਪੂਰੈ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲਬਖ ਸਭ ਲਾਥੇ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁਖ ਪਹਾ ਕਾਟਿਆ ਕਹੁ ਨਾਨਕ ਗੁਰਪੜਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾਂ ਸਤਿਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਥੀਆ ਰਹਾਓ ਚਰਨ ਕਮਲ ਗੁਰ ਕੇ ਮਨ ਬੂਠੇ ਦੁਖ ਦਰਦ ਪ੍ਰਭ ਬਿਨਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰਾਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੂੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕਉ ਜਾਈਐ ਕੁਰਬਾਨ ਰਹਾਓ ਕਿਲ ਬਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਵਾ ਜੋਗ ਸਾਧ ਸੰਗ ਹੋਵਾ ਪ੍ਰਗਾਸ ਚਰਨ ਕਮਲ ਮਨ ਮਾਏ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੈ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੈ ਨਿਤ ਨਿਤ ਨਿਤ ਨਵੇਂ ਲਖ ਚੌਰਾਸੀ ਜੋਨ ਨਾ ਪਵੇ ਈਹਾ ਊਹਾਂ ਚਰਨ ਪੂਜਾਰੇ ਮੁਖ ਉਜਲ ਸਾਚੈ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲਥਲ ਮਹੀਲ ਪੇਖੈ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਓ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਬਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨਾ ਹਿਰਦੈ ਨਿਵਾਸ ਗੁਰਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਪਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ
गुर गुर करत सदा सुख पाया, दीन दयाल भय कृपाला, अपना नाम आप जपाया। रहाओ संत संगत मिल भया प्रगास, हर हर जपत पूर्ण पई आस। सर्व कल्याण सुख मन बूठे, हर गुण गाए गुरु नानक तूठे। प्रभाती महला पंजवां, कर दूजा विवास, एक ओंकार सतगुर प्रसाद। अवर ना दूजा ठाओ, नाही बिन हर नाओ। सर्व सिद्ध कल्याण पूर्ण होए सगल काम, हर को नाम जपिए नीत। काम क्रोध अहंकार बिरसै, लगे कै प्रीत रहाओ। नाम लागे दुख पागे, सरन पालन जोग। सदगुर पेटे जमना तेटे, जिस तुर होवे संजोग। रैन दिन सत्याय, हर हर तजो मन के परम। साध संगत हर मिले, जिसे पूर्ण कर्म। जन्म जन्म बिखाद बिन से, राख लीने आप। मात पिता मीत भाई, जन नानक हर हर जाप। प्रभाती महला पंजवां, विभास पड़ताल, एक ओंकार सतगुर प्रसाद। राम राम राम राम जाप, कल कलेस लो मोह बिरस जाए अहंताप। रहाओ आप त्याग, संत चरण लाग। मन पवित्र जाहे पाप, नानक बारक कछु ना लाग। जाने राखण को प्रमाई बाप। प्रभाती महला पंजवां, चरण कमल सरन टेक। ऊच मूच बेअंत ठाकर, सर्व ऊपर तू ही एक। रहाओ प्राण आधार दुख बिदार, दैन हार बुद्ध विवेक। नमस्कार रखन हार, मन आराद प्रभु मेक। संत रेण करो मज्जन, नानक पावे सुख अनेक। प्रभाती अष्टपदियां, महला पहला, विवास, एक ओंकार सतगुर प्रसाद। दुबदा बौरी मन बौराया, झूठा लालच जन्म गवाया। लिफ्ट रही फन बंद ना पाया, सतगुर रखे नाम दरड़ाया। ना मन मरे ना माया मरे, जिन किश किया सोई जाने। शब्द विचार पौ सागर तरे। रहाओ माया संच राजे हंकारी, माया साथ न चले प्यारी। माया ममता है बहुरंगी, बिन्ना मैं को साथ न संगी। ज्यो मन देखे पर मन तैसा, जैसी मनसा तैसी दशा। जैसा कर्म तैसी लिव लावे, सतगुर पूछ सहज कर पावे। राग नाथ मन दूजे पाए, अंतर कपट महा दुख पाए। सतगुर पेटे सोजी पाए, सच्चे नाम रहे लिव लाए। सच्चे शब्द सच कमावे, सच्ची बाणी हर गुण गावे। निकरवा सिमर पद पावे, तांदर सच्चे सोभा पावे। गुर सेवा बिन भगत ना होई, अनेक जतन करे जे कोई। हमें मेरा शब्दे खोई, निर्मल नाम वसै मन सोई। इस जग में शब्द करनी है सार, बिन शब्द होर मोह गुबार। शब्दे नाम रखे और तार, शब्दे गत मत मुख द्वार। अवर नाही कर देखण हारो, साचा आप अनूपया पारो। राम नाम उत्तम गत होई, नन खोज लह जन कोई। प्रभाती महला पहला, माया मोहे सगल जग छाया। कामन दे काम लोबाया, सुत कंचन संहेत वधाया। सब किश अपना इकराम पराया, ऐसा जाप जपो जप माली। दुख सुख पर हर भगत निराली। रहाओ गुण निदान तेरा अंत ना पाया, साध शब्द तुझ माहे समाया। आवा गौण तुदया प्रचाया, सही भगत जिन सच चित लाया। ज्ञान ध्यान नर हर निर्वाणी, बिन सतगुर भेटे कोई न जानी। सगल सरोवर जो समाणी, आनंद रूप विटो कुरबाणी। पाओ भगत गुरमति पाए, हम मैं विचों शब्द जलाए। तावत रखे ठाकर हाए, सच्चा नाम मन वसाए।
ਬਿਸਮ ਬਿਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਇਕ ਲਿਵ ਲਾਗੀ ਦੇਖ ਨਿਵਾਰਿਆ ਜਲ ਮੈਂ ਆਗੀ ਸੋ ਬੂਝੇ ਹੋਵੇ ਵਡਭਾਗੀ ਸਤਿਗੁਰ ਸੇਵੇ ਭਰਮ ਚੁਕਾਏ ਅੰਦਰ ਜਾਗੈ ਸਚ ਲਿਵ ਲਾਏ ਏਕੋ ਜਾਣੈ ਅਵਰ ਨਾ ਕੋਏ ਸੁਖਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉ ਮੈਂ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖਦਾਤਾ ਦੁਖ ਮਿਟਣ ਹਾਰਾ ਅਵਰਨਾ ਸੂਜਿਸ ਬੀਜੀ ਕਾਰਾ ਤਨ ਮਨ ਧਨ ਹਰੇ ਆਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਯੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕੇ ਸੋਝੀ ਨਾਹੀ ਪਰਮੇ ਪੂਲਾ ਬੂਡ ਮਰੈ ਅੰਧਾ ਭਰਿਆ ਪਰ ਧੋਵੈ ਅੰਤਰ ਕੀ ਮਲ ਕਦੇ ਨਾਲ ਹੈ ਨਾ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਓ ਮਾਇਆ ਤੰਦਾ ਤਾਵਣੀ ਦੁਰਮਤਕਾਰ ਬੇਕਾਰ ਮੂਰਖ ਆਪ ਗਣਾਏ ਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਵਾਰ ਮੱਜਨ ਝੂਠਾ ਚੰਡਾਲਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਬਿਬਾਦ ਝੂਠੇ ਵਿੱਚ ਅਹੰਕਰਨ ਹੈ ਖਸਮ ਨਾ ਪਾਵੈ ਸਾਧ ਬਿਨ ਨਾਮੈ ਹੋਰ ਕਮਾਵਣਾ ਫਿੱਕਾ ਆਵੈ ਸਾਧ ਦੁਸ਼ਟੀ ਸਭਾ ਵਿਗੁੱਚੀ ਐ ਵਿਖਵਾਤੀ ਜੀਵਨ ਬਾਦ ਇਹ ਪਰਮ ਪੂਲੇ ਮਰੋ ਨਾ ਕੋਈ ਸਤਿਗੁਰ ਸੇਵ ਸਦਾ ਸੁਖੋਈ ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ ਆਵੈ ਜਾਹੇ ਮਰੈ ਮਰ ਜਾਈ ਇਹੋ ਸਰੀਰ ਹੈ ਤ੍ਰੈਗੁਣ ਧਾਤ ਇਸਨੋ ਵਿਆਪੈ ਸੋਗ ਸੰਤਾਪ ਸੋ ਸੇਵਹੋ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸਨਾ ਰਿਆਪ ਜੈ ਜੈ ਦੇਖਾਂ ਤੈ ਤੈ ਸੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ ਹਿਰਦੈ ਸੱਚ ਹੈ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਣ ਕਰ ਬਾਹਰ ਏਕੋ ਕਰ ਜਾਣ ਏਕਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਤ ਹੈ ਪਵੈ ਸ਼ਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਬਾਇਆ ਸਹਿਸ ਸਰੀਰ ਚਿਹਨ ਪਗ ਹੋਵੇ ਤਾਂ ਮਨ ਪੱਛੋ ਤਾਇਆ ਕੋਈ ਜਾਣ ਨਾ ਭੁੱਲੈ ਭਾਈ ਸੋ ਭੁੱਲੈ ਜਿਸਿਆ ਭੁਲਾਏ ਬੁਝੇ ਜਿਸੈ ਬੁਝਾਈ ਰਹਾਓ ਤਿਨ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਬਿਕਾਈ ਕਰੋ ਅਢਾਈ ਧਰਤੀ ਮਾਂਗੀ ਬਾਵਨ ਰੂਪ ਬਹਾਨੈ ਕਿਉਂ ਪਿਆਲ ਜਾਏ ਕਿਉਂ ਛਲੀਐ ਜੇਵਲ ਰੂਪ ਪਛਾਨੈ ਰਾਜਾ ਜਨਮੇਜਾ ਦੇ ਮਤੀ ਬਰਜ ਪਿਆਸ ਪੜਾਇਆ ਤਿਨ ਕਰ ਜਾਗਿਆ ਠਾਰੈ ਕਾਏ ਕਿਰਤ ਨਾ ਚਲੈ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ ਬੋਲੀ ਪਾਏ ਸੁਭਾਈ ਜੋ ਕਿਛ ਵਰਤੈ ਤੁਦੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਲਿਪ ਤੋ ਲੇਪ ਕਦੇ ਨਾ ਲਾਗੈ ਸਦਾ ਰਹਿ ਸਰਨਾਈ ਮਨਮੁਖ ਮੁਗਦਿਆ ਗੈ ਚੇਤੈ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰਪ੍ਰਸਾਦਿਆ ਕੁੱਲੈ ਪ੍ਰਭਾਤੀ ਮਹੱਲਾ ਪਹਿਲਾ
ਆਖਣ ਸੁਣਨਾ ਨਾਮ ਆਧਾਰ, ਧੰਦਾ ਛੁੱਟ ਗਿਆ ਵੇਕਾਰ। ਜਿਉ ਮਨਮੁਖ ਦੂਜੇ ਪਤ ਖੋਈ, ਬਿਨ ਨਾਵੈ ਮੈਂ ਅਵਰ ਨਾ ਕੋਈ। ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨਹੀਂ ਲਾਗੈ। ਬਿਨ ਗੁਰ ਬੂਢੇ ਬਾਰੋ ਬਾਰ ਰਹਾਓ, ਇਸ ਮਨ ਮਾਇਆ ਮੋਹੇ ਬਿਨਾਸ। ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ, ਗੁਰਮੁਖ ਵਿਰਲਾ ਚੀਨੈ ਕੋਈ। ਨਾ ਬਿਹੂਨਾ ਮੁਕਤ ਨਾ ਹੋਈ, ਭ੍ਰਮ ਭ੍ਰਮ ਡੋਲੈ ਲੱਖ ਚੌਰਾਸੀ। ਬਿਨ ਗੁਰ ਬੂਝੇ ਜਮਕੀ ਫਾਸੀ, ਇਹੋ ਮਨੁਆ ਖਿਰ ਖਿਰੀ ਉਪਿਆਲ। ਗੁਰਮੁਖ ਛੂਟੈ ਨਾਮ ਸਮਾਲ, ਆਪੇ ਸੱਦੇ ਢਿੱਲ ਨਾ ਹੋਏ। ਸ਼ਬਦ ਮਰੈ ਸਹਿਲਾ ਜੀਵੈ ਸੋਏ, ਬਿਨ ਗੁਰ ਸੋਜੀ ਕਿਸੈ ਨਾ ਹੋਏ। ਆਪੇ ਕਰੈ ਕਰਾਵੈ ਸੋਏ, ਝਗੜ ਚੁਕਾਵੈ ਹਰ ਗੁਣ ਗਾਵੈ। ਪੂਰਾ ਸਤਿਗੁਰ ਸਹਿ ਸਮਾਵੈ, ਇਹੋ ਮਨ ਡੋਲਤ ਤਉ ਠਹਿਰਾਵੈ। ਸਚ ਕਰਨੀ ਕਰ ਕਾਰ ਕਮਾਵੈ, ਅੰਤਰ ਜੂਠਾ ਕਿਉ ਸੁਚ ਹੋਏ। ਸਬਦੀ ਧੋਵੈ ਵਿਰਲਾ ਕੋਏ, ਗੁਰਮੁਖ ਕੋਈ ਸੱਚ ਕਮਾਵੈ। ਆਵਣ ਜਾਣਾ ਠਾਕ ਰਹਾਵੈ, ਪਉ ਖਾਣਾ ਪੀਣਾ ਸੁਖਸਾਰ। ਹਰਜਨ ਸੰਗਤ ਪਾਵੈ ਪਾਰ, ਸੱਚ ਬੋਲੈ ਬੋਲਾਵੈ ਪਿਆਰ। ਗੁਰ ਕਾ ਸ਼ਬਦ ਕਰਨੀ ਹੈ ਸਾਰ, ਹਰ ਜਸ ਕਰਮ ਧਰਮ ਪਤ ਪੂਜਾ। ਕਾਮ ਕ੍ਰੋਧ ਅਗਨੀ ਮੈਂ ਪੂੰਜਾ, ਹਰ ਰਸ ਚਾਖਿਆ ਤਉ ਮਨ ਪੀਜਾ। ਪ੍ਰਣਵਤ ਨਾਨਕ ਅਵਰਨਾ ਦੂਜਾ, ਪ੍ਰਭਾਤੀ ਮਹੱਲਾ ਪਹਿਲਾ। ਰਾਮ ਨਾਮ ਜਪ ਅੰਤਰ ਪੂਜਾ, ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਏਕੋ ਰਵ ਰਹਿਆ ਸਭ ਠਾਈ, ਅਵਰ ਨਾ ਦੀਸੈ ਕਿਸ ਪੂਜ ਚੜਾਈ। ਰਹਾਓ ਮਨ ਤਨ ਆਗੈ ਜੀਅੜਾ ਤੁਦ ਪਾਸ, ਜੋ ਪਾਵੈ ਤੋ ਰੱਖੋ ਅਰਦਾਸ। ਸੱਚ ਜਿਹਵਾ ਹਰ ਰਸਨ ਰਸਾਈ, ਗੁਰਮਤਿ ਛੂਟਸ ਪ੍ਰਭ ਸਰਨਾਈ। ਕਰਮ ਧਰਮ ਪ੍ਰਭ ਮੇਰੈ ਕੀਏ, ਨਾਮ ਵਡਾਈ ਸਿਰ ਕਰਮਾ ਕੀਏ। ਸਤਿਗੁਰ ਕੈ ਵਸ ਚਾਰ ਪਦਾਰਥ, ਤਿੰਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀ ਏ ਮੁਕਤ ਧਿਆਨਾ, ਹਰ ਪਾ ਚੀਨ ਭਏ ਪਰਦਾਨਾ। ਮਨ ਤਨ ਸੀਤਲ ਗੁਰਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਕਹੋ ਨਾਨਕ ਗੁਰਬੂਝ ਬੁਝਾਈ, ਨਾਮ ਬਿਨਾ ਗਤ ਕਿਨੈ ਨਾ ਪਾਈ। ਪ੍ਰਭਾਤੀ ਮਹੱਲਾ ਪਹਿਲਾ। ਇਕ ਧੁਰ ਬਖਸ਼ ਲਏ ਗੁਰਪੂਰੈ, ਸੱਚੀ ਬਣਤ ਮਨਾਈ। ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁਖ ਵਿਸਰੇ ਪਥ ਪਾਈ। ਝੂਠੀ ਦੁਰਮਤ ਕੀ ਚਤਰਾਈ, ਬਿਰਸਤ ਬਾਰ ਨਾ ਲਾਗੈ ਕਾਈ। ਰਹਾਓ ਮਨਮੁਖ ਕਹੋ ਦੁਖ ਦਰਦ ਵਿਆਪਸ, ਮਨਮੁਖ ਦੁਖ ਨਾ ਜਾਈ। ਸੁਖ ਦੁਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਨਾਈ। ਮਨਮੁਖ ਤੇ ਆਪ ਭਗਤ ਨਾ ਹੋਵਸ, ਹਮੈ ਪਚੈ ਦੇਵਾਨੇ। ਇਹੋ ਮਨੁਆ ਖਿਨੀ ਉਪਿਆਲੀ, ਜਬ ਲਗ ਸ਼ਬਦ ਨਾ ਜਾਣੇ। ਭੂਖ ਪਿਆਸਾ ਜਗ ਪਿਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਸਹਿਜੇ ਸਹਿਜ ਮਿਲੈ ਸੁਖ ਪਾਈਐ, ਦਰਗਹਿ ਪੈਂਦਾ ਜਾਏ। ਦਰਗਹਿ ਦਾਨਾ ਬੀਨਾ ਇਕ ਆਪੇ, ਨਿਰਮਲ ਗੁਰ ਕੀ ਬਾਣੀ। ਆਪੇ ਸੁਰਤਾ ਸੱਚ ਵਿਚਾਰਸ, ਆਪੇ ਬੂਝੈ ਪਨ ਨਿਰਬਾਣੀ। ਜਲ ਤਰੰਗ ਅਗਨੀ ਪਵਨੈ ਫੁਨ, ਤ੍ਰੈਮਲ ਜਗਤ ਉਪਾਇਆ। ਐਸਾ ਬਲ ਛਲ ਤਿਨ ਕਉ ਦੀਆ, ਹੁਕਮੀ ਠਾਕ ਰਹਾਇਆ। ਐਸੇ ਜਨ ਵਿਰਲੇ ਜਗ ਅੰਦਰ, ਪਰ ਖਜਾਨੈ ਪਾਇਆ। ਜਾਤ ਵਰਨ ਤੇ ਭਏ ਅਤੀਤਾ, ਮਮਤਾ ਲੋਭ ਚੁਕਾਇਆ। ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਮੈ ਮੈਲ ਚੁਕਾਇਆ। ਨਾਨਕ ਤਿਨ ਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਪ੍ਰਭਾਤੀ ਮਹੱਲਾ ਤੀਜਾ, ਵਿਵਾਸ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ। ਹਰ ਮੰਦਰ ਸਬਦੇ ਖੋਜੀਐ, ਹਰ ਨਾਮੋ ਲਿਹੋ ਸੰਭਾਲ। ਮਨ ਮੇਰੇ ਸ਼ਬਦ ਰੱਪੈ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ। ਪ੍ਰਗਟੀ ਸਾਚੀ ਸੋਏ, ਰਹਾਉ ਹਰ ਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣਨੀ। ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਹਰ ਜੀਉ ਸਾਜਿਆ। ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕਮਾਵਣਾ, ਕੋਈ ਨਾ ਮੇਟਣ ਹਾਰ। ਸ਼ਬਦ ਚੀਨ ਸੁਖ ਪਾਇਆ, ਸੱਚਾ ਨਾਏ ਪਿਆਰ। ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟਿਆ ਪਾਰ। ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਕੋਰਿਆ ਅੰਧਾਰ।
ਦੂਜਾ ਪਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ ਸਾਚਰ ਤੇਸੇ ਉਬਰੇ ਦੁਖੀਏ ਦੂਜੇ ਪਾਏ ਹਰ ਮੰਦਰ ਮੈਂ ਨਾਮ ਨਿਦਾਨ ਹੈ ਨਾ ਬੂਜੈ ਮੁਗਦ ਗਵਾਰ ਗੁਰਪ੍ਰਸਾਦੀ ਚੀਨਿਆ ਹਰ ਰਾਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਤਿਸ ਵਿੱਚ ਸਬਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲੋਹਟ ਹੈ ਮੋਹਿਆ ਦੂਜੈ ਪਾਏ ਪਾਰਸ ਭੇਟਿਆ ਕੰਚਨ ਪਾਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸ਼ਬਦ ਨਿਰੰਤਰ ਸੋਏ ਨਾਨਕ ਗੁਰਮੁਖ ਵਣਜੀਐ ਸੱਚਾ ਸ਼ਬਦਾ ਹੋਏ ਪ੍ਰਭਾਤੀ ਮਹੱਲਾ ਤੀਜਾ ਪੈ ਪਾਏ ਜਾਗੇ ਸੇ ਜਨ

ਗੁਰਮੁਖ ਨਾਮ ਤੇ ਆਏ, ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਹਾਉ। ਗੁਰਮੁਖ ਸਹਿਜ ਤੁਨ ਉਪਜੈ ਦੁਖ ਹਮੈ ਵਿੱਚੋਂ ਜਾਏ, ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ। ਗੁਰਮਤੀ ਮੋਹ ਸੋਹਣੇ ਹਰ ਰਾਖਿਆ ਉਰਤਾਰ, ਐਥੈ ਉਥੈ ਸੁਖਣਾ ਜਪ ਹਰ ਹਰ ਉਤਰੇ ਪਾਰ। ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ, ਮਨਮੁਖ ਦਰ ਟੋਈ ਨਾ ਲਹਿ ਭਾਏ ਦੂਜੈ ਕਰਮ ਕਮਾਏ। ਤ੍ਰੇ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੈ ਭਾਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ ਮਰ ਜੰਮੈ ਹੋਏ ਖੁਆਰ, ਜਿਨ ਕਹੋ ਸਤਿਗੁਰ ਪੇਟਿਆ ਤਿੰਨਾ ਵਿਟੋਂ ਬਲ ਜਾਓ। ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ, ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ। ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਏ, ਹਰ ਸਰਨਾਈ ਭਜ ਮਨ ਮੇਰੇ ਸਭ ਕੁਛ ਕਰਨੈ ਜੋਗ। ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ। ਵਿਵਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਨਤਾ, ਚੁਗੈ ਚੋਗ ਆਨੰਦ ਸਿਉ ਜੁਗਤਾ। ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਏਕ ਹਮਾਰਾ ਅੰਤਰ ਜਾਮੀ, ਤਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹਾਂ ਵਡ ਪੁਰਖ ਸਵਾਮੀ ਰਹਾਉ। ਛਲ ਲਾਗਣ ਸਿਉ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ। ਮੁਖ ਮਿੱਠੀ ਖਾਈ ਕੌਰਾਏ, ਅੰਮ੍ਰਿਤ ਨਾਮ ਮਨ

ਆਓ ਜਹੈ ਆਨੰਦ ਦੁੱਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਵਾ ਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹੀ ਸਮਾਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮਹਿ ਤਤ ਨਾ ਹੇਰਾ ਅੱਲਹ ਰਾਮ ਜੀਵੋ ਤੇਰੇ ਨਾਈ ਤੂੰ ਕਰ ਮੇ ਰਮਤ ਸਾਈ ਰਹਾਓ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲੈ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਬ੍ਰਹਮਣ ਗਿਆਸ ਕਰੈ ਚੌਬੀਸਾ ਕਾਜੀ ਮਹਿਰ ਮਜਾਨਾ ਗਿਆਰਹ ਮਾਸ ਪਾਸ ਕੈ ਰਾਖੈ ਕੈ ਮਹਿ ਨਿਧਾਨਾ ਕਹਾਂ ਓਡੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਪਟ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਏ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲਹ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰ ਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬਹੀ ਨਿਹਚੈ ਤਰਨਾ ਪ੍ਰਭਾਤੀ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਪੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬਠਾਈ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲਹ ਅਲਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਠਾ ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏਕ ਖੁਦਾਏ ਕਹਿਤ ਹਾਂ ਤੋ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਓ ਪਕਰ ਜੀਓ ਆਨਿਆ ਦੇਹ ਬਿਨਾਸੀ ਮਾਟੀ ਕਹੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਲਾਲ ਕਿਆ ਕੀਆ ਕਿਆ ਉਜੂ ਪਾ ਕੀਆ ਮੋਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮੈਂ ਕਪਟ ਨਿਵਾਜ ਗੁਜਾਰਾਓ ਕਿਆ ਹਜ ਕਾ ਬਹਿ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਸਤੇ ਚੂਕਾ ਦੋਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲਿਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਭਾਈ ਠਾਂਡਾ ਬਰਮਾ ਨਿਗਮ ਵਿਚਾਰ ਹੈ ਅਲਖ ਨਾ ਲਖਿਆ ਜਾਈ ਰਹਾਓ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਝਣਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੁੱਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀ ਅਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਨ ਹੈ ਹਾਟ ਮਨ ਹੈ ਪਾਟ ਮਨ ਹੈ ਪਾਸਾਰੀ ਮਨ ਹੈ ਬਸ ਹੈ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸਬਦੇ ਹੋ ਮਨ ਰਾਤਾ ਦੁਬਦਾ ਸਹਿ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪੁਰਖੋਤਮ ਤਾਂ ਚੀ ਅਵਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ

ਮਾਨੋ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸਲੋਕ ਸਹਿ ਸਕਿਰਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਬਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਹਚਉ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਨੇਹ ਫਲੰ ਤਸ ਜਨਮ ਅਸ ਜਾਵਦ ਬ੍ਰਹਮ ਨਾ ਬਿੰਦਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਪੇਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਉ ਏ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮੈ ਆਤਮੰ ਸ੍ਰੀ ਬਾਸ ਦੇਵਸ ਜੇ ਕੋਈ ਜਾਣਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿ ਸਕਿਰਤੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਅਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਅੰ ਅਚਤ ਤਨੈ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾਂਧਵੈ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤੈ ਤ੍ਰਿਗ ਸਨੇਹੰ ਗ੍ਰਹਾਰਥ ਕਹੈ ਸਾਧ ਸੰਗ ਸਨੇਹ ਸਾਧ ਸੰਗ ਸਨੇਹ ਸਤਿਅੰ ਸੁਖਅੰ ਬਸੰਤ ਨਾਨਕੈ ਮਿਥਿਅੰਤ ਦੇਹੰ ਖੀਣੰਤ ਬਲੰ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਆਥਿਤ ਭਵਨੰ ਗਨੰਤ ਸਵਾਸਾ ਭੈਅੰ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕੋਟੰਗ ਰਚੰਤ ਦੋਯੰ ਲੇਪਨੰਗ ਰਕਤ ਚਰਮਣੈ ਨਵੰਤ ਦੁਆਰੰ ਪੀਤ ਰਹਿਤੰ ਬਾਏ ਰੂਪੰ ਅਸਥੰਬਨੈ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਨੰਤ ਅਸਥਰੰ ਦੁਰਲਭ ਦੇਹ ਉਦਰੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਬੰਤ ਤੋਯੰ ਅਚੁਤ ਗੁਣ ਅਗਿਅੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਉੱਚੈ ਸਰਬਾਗਿਆ ਪਾਰਾ ਪ੍ਰਿਤਿਆ ਪ੍ਰੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮਿਰਗੀ ਮਿਰਗੀ ਪੇਖੰਤ ਬਦਕ ਪਰਹਾਰੇਣ ਲਖ ਆਵਦੈ ਅਹੋ ਜਾਸਰ ਖੇਣ ਗੋਪਾਲੈ ਨਾਨਕ ਰੋਮਨਾ ਛੇਦਿਆ ਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸਿਵੰਤ ਸੂਰਾ ਚਤੁਰ ਦਿਸੈ ਬਿਖਮ ਥਾਨ ਬਸੰਤ ਉੱਚੈ ਨੈ ਸਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸਿਆ ਕਰਖਤੇ ਸਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾ ਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਿਅੰ ਦ੍ਰਿਸ਼ਟਤਵੰ ਅਮੋਗ ਦਰਸਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪ੍ਰਿਅੰ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਿਅਤਰ ਗਗਨੰ ਕਟੰਤ ਬਸਦਾ ਗਿਰ ਤਰਸੇ ਖੰਡੰ ਕਟੰਤ ਲਲਨਾ ਸੁਧ ਪ੍ਰਾਤ ਹੀਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁਤ ਅਸਰੰਗ ਨਾਨਕ ਸਾਧ ਜਨ
नह बिलंब धर्मं बिलंब पापं दृढ़ंत नामं त्यजंत लोभं शरण संतं किल बिखनासं प्राप्तं धर्म लखन। नानक जे सो प्रसन्न माधव मृत मोहं अल्प बुद्धियं रचंत बनता विनोद साहं जोबन बहक्रम कनक कुंडल बचित्र मंदर सोभंत बस्तरा इत्यंत माया व्यापतं। हे अच्युत शरण संत नानक भो भगवान ए नमः। जन्मं ता मरणं हरखं ता सोगं भोगं ता रोगं ऊचं ता नीचं नाना सोमूचं राजं ता मानं अभमानं ता हीनं। परवर्त मार्गं वर्तन्त विनाशनं गोविंद भजन साध संगेण अस्थ्रं नानक भगवंत भजनासनं। कृपंता हरियं मत तत् ज्ञानं विकसीद बुद्धा कुशलथानं बस्यांत रखियं त्यागमानं बस्यांत रखियं त्यागमानं शीतलंत हृदयं दृढ़ संत ज्ञानं अरहंत जन्मं हर दर्शलीना बाजंत नानक शब्द बीना। कहंत बेदा गुणंत गुणिया सुनंत बाला बहुविध प्रकारा दृढ़ंत सुविद्या हर हर कृपाला नाम दान जा चंत नानक दैन हर गुर गोपाला। नह चिंता मात पित प्रात नह चिंता कश लोक कै नह चिंता बंता सुतमीत प्रवृत माया संबंधन है दयाल एक भगवान पुरख है नानक सर्व जी प्रतपालक है। अनित वितं अनित चितं अनित आसा बहुविध प्रकारं अनित हेतं अहं बंदं परम माया मलनं बेकारं। फिरंत जोन अनेक जठरागन नै समरंत मलीन बुद्धियं। हे गोविंद करत माया नानक पत ते उदाहरण साध संग मैं। गिरंत गिर पतत पातालं जलंत दे दीप बै स्वंतर भांता गह तोयं तरंगं दुखंत ग्रह चिंता जन्मं ता मरण अनक साधनं ना सिद्धिया ते नानक। अस्तंभं अस्तंभं अस्तंभं शब्द साध स्वजन कोर दुखियं अनकहत्यं जन्म दारिद्रं महाबिख्यादं मिटंत सगल समरंत हर नाम नानक। जैसे पावक काष्ट पस्मं करोत अंधकार सिमृत प्रकाशं गुणर मंत अग खंडन हरिद बसंत पै पीत दूत कर्म करत महा निर्मल है। जन्म मरण रहंत स्रोता सुख समूह अमोघ दर्शन है शरण जोगं संत प्रे नानक सो भगवान खेमं करोत। पाशं क्रोत अग्रणी वै निरासं आस पूर्ण निर्तन पयं तन मंत रोगियं रोग खंडन भगत्यं भगत दानं राम नाम गुण कीर्तन। पार ब्रह्म पुरख दा तार नानक गुर सेवा किं ना लभ्यते। अतरं तरं तारण निर्तनं तन नाम नर हर अनाथ नाथ गोविंद बलहीन बल केशव सर्वभूत दयाल अच्युत दीन बांधवदा मोदर सर्वग पूर्ण पुरख भगवान भगत वच्छल करनामय। घट घट बसंत बास देव पार ब्रह्म परमेश्वर जाचंत नानक कृपाल प्रसादं। नह बिसरंत नह बिसरंत नारायण नह समरथं नह सेवकं नह प्रीत परम परखोत्मं तव प्रसाद सिमरते नामं नानक कृपाल हर हर गुरं। परण पोखण करंत जिया विश्राम शादन देवंत दानं सृजंत रत्न जन्म चतर चेतन वर्तंत सुख आनंद प्रसाद सिमरंत नानक हर हर हरे। अनित रचना निर्मोहते दानं पराबूर बेण
ਪੁਚੰਤੇ ਮਹੀ ਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ। ਬਿਰਥਾ ਅਨੁਗ੍ਰੰਗ ਗੋਬਿੰਦੈ ਜਸ ਸਿਮਰਨ।

ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਤੇ ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨੈ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਤੇ ਤਿਰਸਕਾਰ ਨਹਿ ਪਵੰਤ ਮਾਨ ਭੰਗਨੈ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਸਨੈ ਸੈਨਾ ਸਾਧ ਸਮੂਹ ਸੂਰਾ ਜਿੱਤੰ ਸੰਨਾ ਹੰ ਤਨ ਮਰਤਾ ਆਵਦੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸਵਰਥ ਨਾਗੈ ਬੁਜੰਤੇ ਪ੍ਰਮਾਰ ਗੈ ਵਿਚਰਤੇ ਨਿਰਭਯੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨੈ ਜਿਤ ਤੇ ਵਿਸ਼ਵ ਸੰਸਾਰੈ ਨਾਨਕ ਵਸਯੰ ਕ੍ਰੋਧ ਪੈ ਤਸਕਰੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤੈ ਤਤੈ ਕੁਟੰਬ ਮੋਹ ਮਿਥਿਆ ਸਮਰੰਤ ਨਾਨਕ ਰਾਮ ਰਾਮ ਨਾਮੈ ਨਚ ਵਿਦਿਆ ਨਿਦਾਨ ਨਿਗਮੰ ਨਚ ਗੁਣਗ ਨਾਮ ਕੀਰਤਨੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤਰ ਚਤਰੈ ਭਾਗ ਉਦਮ ਲਭਦਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ ਕੰਠ ਰਮਣੀ ਰਾਮ ਰਾਮ ਵਾਲਾ ਹਸਤ ਊਚ ਪ੍ਰੇਮ ਧਾਰਣੀ ਜੀ ਭਣਿਜੋ ਉੱਤਮ ਸਲੋਕ ਉਦਰਨੰ ਨੈ ਨੰਦਨੀ ਗੁਰਮੰਤਰਹੀ ਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨੈ ਕੂਕਰੈ ਸੂਕਰੈ ਗਰਭਦੈ ਕਾਕੈ ਸਰਪਨੈ ਤੁਲਖਲੈ ਚਰਨਾਰ ਬਿੰਦ ਭਜਨੰ ਹਿਰਦਿਅੰ ਨਾਮ ਧਾਰਣੈ ਕੀਰਤਨੰ ਸਾਧ ਸੰਗੇ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨੈ ਨਚ ਦੁਰਲੱਭੰ ਧਨੰ ਰੂਪੰ ਨਚ ਦੁਰਲੱਭੰ ਸਵਰਗ ਰਾਜਨੈ ਨਚ ਦੁਰਲੱਭੰ ਭੋਜਨੰ ਬਿੰਜਨੰ ਨਚ ਦੁਰਲੱਭੰ ਸਵੱਛ ਅੰਬਰੈ ਨਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ ਨਚ ਦੁਰਲੱਭੰ ਬੰਤਾ ਬਿਲਾਸੈ ਨਚ ਦੁਰਲੱਭੰ ਵਿਦਿਆ ਪ੍ਰਵੀਣੰ ਨਚ ਦੁਰਲੱਭੰ ਚਤਰ ਚੰਚਲੈ ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕੈ ਸਰਬਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਾ ਲਿਪਿਆ ਤੇ ਬਿਖਿਆ ਭਯੰਤ ਅੰਮ੍ਰਿਤੰ ਦੁਰੁਸ਼ਟਾ ਸਖਾ ਸਵਜਨੈ ਦੁਖੰ ਭਯੰਤ ਸੁਖਯੰ ਪਹਿ ਪੀ ਪੰਤ ਨਿਰਭੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੈ ਸਰਬਸੀਲ ਮਮੰਗਸੀਲੰ ਸਰਵ ਪਾਵਨ ਮਮ ਪਾਵਨੈ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ ਬਾਵਨ ਚੰਦਨੈ ਨਹਿ ਸੀਤਲੰ ਸੀਤੁਰੁਤੇਣ ਨਾਨਕ ਸੀਤਲੰ ਸਾਧ ਸਵਜਨੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਦਿਆਲੰ ਸਰਬਤਰ ਜੀਆ ਪੰਚ ਦੁਖ ਬਿਵਰਜਿਤੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ ਉਪਦੇਸੰ ਸੰਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨੈ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕੈ ਖਟ ਲਖਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨੈ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹਰੈ ਤਤਰ ਗਤੇ ਸੰਸਾਰੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤ ਜਨਮ ਪ੍ਰਮੰਤ ਨਰਕੈ ਅਨਕ ਉਪਾਵੰ ਨਾ ਸਿਧਿਅਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੈ
तरण सरण स्वामी रमणशील परमेश्वर है, करण कारण समर्थ है, दान देत प्रपूर्ण है, निराश आस करणं सगल अर्थ आले है, गुण निधान समरंत नानक सगल जाचंत जाचक है, दुर्गम स्थान सुगमं महादुख सर्व सुखण है, दुर्वचन भेद परमं साकत फसनंत सुरजन है, अस्थतं सोगहरखं पै खीणंत निर्पव पै अटवियं महानगर वासं धर्म लखण प्रमया, साध संगम राम राम रमणं शरण नानक हर हर दयाल चरणं, हे अजित सूर संग्रामं अत बल ना बो मर्दन है, गण गंधर्व देव मानुख्यं पशपंखी बेमोहन है, हर करण हारं नमस्कारं शरण नानक जगदीश्वर है, हे कामं नरक विश्रामं बहुजोनी प्रमावण है, चित हरणं त्रैलोक गम्यं जप तपसील विदारण है, अल्प सुख अवित चंचल ऊच नीच समावण है, तव पै विमुंचत साध संगम ओट नानक नारायण है, हे काल मूल क्रोधं कदंच करनाना उपर्जते बिखयंत जीवं वस्यं करोत निरत्यं करोत जथा मरकट है, अनक शासन ताड़ंत जम दूत है, तव संगे अदमं नर है, दीन दुख पंजन दयाल प्रभ नानक सर्व जी रखिया करोत, हे लोबा लंपट संग सिर मोर है, अनक लहरी कलोलते तावंत जिया बहु प्रकारं अनक भांत बहु डोलते, नच मित्रं नच हिष्टंग नच बांधव नच मात पिता तव लज्जिया, अकरण क्रोत अखाद खाद्यं असाजिंग साज समझिया, त्राहे त्राहे शरण स्वामी विज्ञापत नानक हर नर हर है, हे जन मरण मूलं हे जन मरण मूलं अहंकारं पापात्मा मित्रं तजंत सत्रं दृढ़ंत, अनक माया विस्तीर्ण आवंत जावंत थकंत जिया, दुख सुख वो बहुगण परम प्यान उद्यान रमणं महाविकट असाध रोगण है, वैद्यं पार ब्रह्म परमेश्वर आराध नानक हर हर हरे, हे प्राणनाथ गोविंद है कृपा निधान जगद गुरु, हे संसार ताप हरण है करुणा मह सब दुख हरो, हे शरण योग दयाल है दीनानाथ मया करो, शरीर स्वस्थ खीण समय समरंत नानक राम दामोदर माधव है, चरण कमल शरणं रमणं गोपाल कीर्तन है, साध संगेण तरणं नानक महासागर पैदुत्तर है, सिर मस्तक रख्या पार ब्रह्मं हस्त काया रख्या परमेश्वर है, आत्म रख्या गोपाल स्वामी तन चरण रख्या जगदीश्वर है, सर्व रख्या गुरदयाल है पै दुख विनाशन है, भगत वचला नाथ नाथे शरण नानक पुरखा चुत है, जैन कला तारियो आकाशं बैसंतरं काष्ट बेष्टं, जैन कला ससूर नक्षत्र ज्योतियं सासं शरीर तारणं, जैन कला मात गर्व प्रतिपालं नैच जंत जठर रोगण, तेन कला अस्थंबं सरोवरं नानक नैश जंत तरंग तोयण, गुसाई गृष्ट रूपेण सिमरणं सर्वत्र जीवन, लब्धं संत संगेण नानक स्वच्छ मार्ग हर भगतन, मस्कं पगनंत शैलं कर्दमं तरंत पपील कै, सागरं लंघंत पिंगं तम प्रगास अंध कै, साध संगेण स्मरंत गोविंद शरण नानक हर हर हरे, तिलकहीणं जथा विपरा अमरहीणं जथा राजन, आवदहीणं जथा सूरा नानक धर्महीन तथा वैष्णव, न शंखं न चक्रं न गदा न श्यामं आश्चर्य रूपं अरहंत जन्मं, नेत नेत कथंत वेदा ऊंच मूचा पार गोविंद, बसंत साध हृदयं अचत बुझंत नानक वडभागी है, उद्यान बसनं संसारं संबंधी स्वान स्याल खरै, बिखम स्थान मन मोह मदरंग महा असाध पंच तस्कर है, हीत मोह पै परम परमणंग अहू फांस दीखण कठन है, पावक तो असाध कोरंग अगम तीर नय लंगन है,
ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੈ ਸਗਲਿਆਂ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ ਸਿਆਮਲੰਗ ਮਦਰ ਮਾਨੁਖ ਅੰਗ ਹਿਰਦਿਅੰਗ ਭੂਮ ਵੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰਗ ਸਵੰਤ ਸਵਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇਸ਼ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਹਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਜਨਮ ਹਾਰਿਓ ਸਰਨ ਨਾਨਕ ਕਰਨਾਮਯ ਹੇ ਜਿਹਬੇ ਹੇ ਰਸਗੇ ਮਦਰ ਪ੍ਰਿਆ ਤੋਯੰ ਸਤ ਹਤੰਗ ਪਰਮ ਬਾਦੰਗ ਅਵਰਤ ਏਥੈ ਸੁਧ ਅਛਰਣ ਗੋਬਿੰਦ ਦਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਚਰਨ ਕਮਲ ਨਹਿ ਭਜੰਤ ਤਰਨ ਸਮਾਨ ਤ੍ਰਿਗ ਜਨਮਨੈ ਹੇ ਪਪੀਲ ਕਾ ਗ੍ਰਹਟੇ ਗੋਬਿੰਦ ਸਿਮਰਨ ਤੋਯੰਗ ਧਨੇ ਨਾਨਕ ਅਨਕ ਬਾਰ ਨਮੋ ਨਮੈ ਤ੍ਰਿਣੰਗ ਤਾ ਮੇਰੰਗ ਸਹਿਕੰਗ ਤਾ ਹਰਿਯੰਗ ਬੂਡੰਗ ਤਾ ਤਰਿਯੰਗ ਊਣੰਗ ਤਾ ਭਰਿਯੰਗ ਅੰਧਕਾਰ ਕੋਟ ਸੂਰ ਉਜਾਰੰਗ ਬਿਨਵੰਤ ਨਾਨਕ ਹਰ ਗੁਰ ਦਯਾਰੰਗ ਬ੍ਰਹਮਣ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਆਤਮ ਰਤੰਗ ਸੰਸਾਰ ਗਹੰ ਤੇ ਨਰ ਨਾਨਕ ਨੇ ਫਲੈ ਪਰ ਦਰਬ ਹਿਰਣੰ ਬਹੁ ਵਿਘਨ ਕਰਨੰ ਉਚਰਣੰ ਸਰਬ ਜੀ ਕੈ ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸਾਸੁ ਕਰੈ ਮਤੇ ਸਮੇਵ ਚਰਣੰ ਉਦਰਣੰ ਪੈ ਦੁੱਤਰੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਐ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ ਮੱਝਾ ਰੁਦਰ ਦੁਰਗੰਧਾ ਨਾਨਕ ਅਥਗਰ ਬੇਣ ਅਗਿਆਨਣ ਪਰਮਾਣੋ ਪਰਜੰਤ ਆਕਾਸੈ ਦੀਪ ਲੋ ਸੇ ਖੰਡਣ ਗਸ਼ੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬਾਂਧਵੈ ਲਬਧਿਅੰਗ ਸਾਧ ਸੰਗੇਣ ਨਾਨਕ ਸੋਖਿਆ ਸਥਾਨੰ ਗੋਪਾਲ ਭਜਣੰ ਲਬਧਿਅੰਗ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ਮੈ ਲਾਗਰ ਸੰਗੇਣ ਨਿਮ ਬਿਰਖ ਸੇ ਚੰਦਨੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣੈ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣੈ ਅਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨੈ ਪੱਤਰ ਪੁਰ ਜੇਣ ਝੜੀਅੰ ਨਹਿ ਜੜੀਅੰ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਬੰਤੰ ਬੜ ਭਾਗਣੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨੈ ਵਿਆਪਣੈ ਗਾਥਾ ਗੂੜਿਆ ਪਾਰੰ ਸਮਝਣੰ ਬਿਰਲਾ ਜਨੈ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਣੈ ਸੁੰਦਰ ਮੰਦਰ ਸੈਣੈ ਜੇਣ ਮੱਧ ਹਰ ਕੀਰਤਨੈ ਮੁਕਤੇ ਰਮਣ ਗੋਬਿੰਦੈ ਨਾਨਕ ਲਬਧਿਅੰਗ ਬੜ ਭਾਗਣੈ ਹਰ ਲਬਧੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿੱਤੋ ਅਬਜ ਸੰਗ ਮਿਟੰਤ ਸਤ ਪੁੱਤਰੈ ਸਿਮਰਤਾ ਬਰਦੈ ਗੁਰਮੰਤਰਣੈ
प्रीतम भगवान अच्युत नानक संसार सागर तारण मरणं बिसरणं गोविंद जीवनं हर नाम त्यावण लबणं साध संगेण नानक हर पूर्व लिखण दसन बिहोन पुयंगं मंत्रं गारड़ी निवारं व्याद्योपण संतं नानक लब्ध कर्मण जाथ कथ रमणं सरणं सर्वत्र जियण तथ लगणं प्रेम नानक प्रसादं गुरदर्शन चरणार बिंद मन विद्यं सिद्ध्यं सर्व कुशलण गाथा गावंत नानक पब्यं परा पूर्वण शुभ बचन रमणं गवणं साध संगेण उदरण संसार सागरं नानक पुनरप जन्म न लभ्यते वेद पुराण शास्त्र विचारं एकंकार नाम उरतारं कुल समूह सगले उदारं वडपागी नानक को तारं सिमरणं गोविंद नामं उदरणं कुल समूहन लब्ध्यं साध संगेण नानक वडपागी पेटंत दर्शन सर्व दोख परंग त्यागी सर्व धर्म दृढ़ंतन लब्धेण साध संगेण नानक मस्तक लिखण होयो है होवंतो हरण परण संपूर्ण साधु सत्म जानो नानक प्रीत कारण सुखैण बैन रत्नं रचनं कसुंबरंगण रोग सोग बेयोगं नानक सुख ना सुपन फुनहे महला पंजवा एक ओंकार सतगुर प्रसाद हाथ कलम या गम मस्तक लेखावती उर्ज रहो सब संग अनूप रूपावती उसत कहण ना जाए मुखो तुहारिया मोही देख दर्श नानक बलिहारिया संत सभा मैं बैस के कीर्त मैं कहा अर्पी सब सिंगार एहो जियो सब देवा आस पिया सी सेज सोकंत विशाई है हर हां मस्तक होवे भाग ता साजन पाई है सखी काजल हार तंबोल सब है के साजिया सो लै किए सिंगार के अंजन पाजिया जे कर आवे कंत ता सब किश पाई है हर हां कंत है बाज सिंगार सब बिरथा जाई है जिस घर वसिया कंत सावड़ पागणे तिस बनिया हब सिंगार साई सुहागणे हौ सुती होया चिंत मन आस पुराइया हर हां जा कर आया कंत ता सब किश पाईया पाईया आस आईती आस के आस पुराइया सतगुर पै दयाल ता पूरा पाईया मैं तन अवगण बहुत के अवगण छाया हर हां सतगुर पै दयाल ता मन ठहराया कहो नानक बेअंत बेअंत ते आया दुतरे हो संसार सतगुरु तराया मिटया आवा गौण जा पूरा पाया हर हां अमृत हर का नाम सतगुर ते पाया मेरा हाथ पद्म आंगन सुख बासना सखी मोरे कंठ रतन पेख दुख नासना बासो संग गोपाल सगल सुख रास हर हर हारिद सिद्ध नवनिद बसै जिस सदा कर परतरे रावण जाहे सेई ताला जिया नित प्रत हिरै पर दर्ब शिदर कत ढाकी हर गुण रमत पवित्र सगल कुल तारई हर हां सुनते पय पुनीत पार ब्रह्म विचारई ऊपर बने आकाश तले तर सोहती दह दिस चमकै बीजल मुख जोहती खोजत फिरो बदेस पियो कत पाई हर हां जे मस्तक होवै भाग ता दर्श समाई है डिठे सबे थाम नहीं तुद जेहया बदो पुरख बिधातै ता तू सोहया वसदी सगन अपार अनूप रामदासपुर हर हां
नानक कसमल जाहे नाया रामदास सर। चात्रक चित सो चित सो साजन चाहिए, जे संग लागे प्राण तिसै को वाहिए। बन बन फिरते उदास बूंद जल कारणे, हर हां त्यों हर जन मांगे नाम नानक बलिहारणे। मित का चेता नूप मराम ना जानिए, गाहक गुनिया पार सो तत पिछानिए। चित समाए ता

ਕਰਨ ਮੁੰਦ ਕਾਲਿਆ, ਰਸਨਾ ਜਪੈ ਨਾਨਾਮ, ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ, ਪੰਕਜ ਫਾਥੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਜਾਏ ਬਿਸਰ ਤੇ ਸੁੰਫਿਆ, ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ, ਨਾਨਕ ਇੱਕ ਸ੍ਰੀ ਧਰਨਾਥ, ਜੇ ਟੁੱਟੇ ਲੇ ਸਾਂਠ, ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੈ ਦੂਤ ਕਮਨ ਬਿਦਮਾਰਣੇ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰ ਹਾਂ ਮਹਾ ਬਿਖਾਦੀ ਕਹਾਤ ਪੂਰਨ ਗੁਰ ਪਾਈਐ, ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟਈ, ਖਾਵੋ ਪੁੰਚੋ ਸਭ ਗੁਰਮੁਖ ਛੁੱਟਈ, ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ, ਨਾਨਕ ਸਦਾ ਅਰਾਦ ਕਦੇ ਨਾ ਜਾਹੇ ਮਰ, ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ, ਜੀ ਕਰਨ ਜੈਕਾਰ ਨਿੰਦਕ ਮੋਏ ਪਚ, ਸਾਜਨ ਮਨ ਆਨੰਦ ਨਾਨਕ ਨਾਮ ਜਪ, ਪਾਵਨ ਪਤਿਤ ਪੁਨੀਤ ਕਤੈ ਨਹੀਂ ਸੇਵੀਐ, ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ, ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ, ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਦਰ ਗਹਿ ਜਾਣਿਆ, ਕੀਨੇ ਕਰਮ ਅਨੇਕ ਗਵਾਰ ਬੇਕਾਰ ਕਹਨ, ਮਹਾ ਦੁਰਗੰਧ ਤਵਾਸ ਸੱਠ ਕਾ ਸ਼ਾਰ ਤਨ, ਫਿਰ ਤੋ ਗਰਬ ਗੁਬਾਰ ਮਰਨ ਜਾਨਈ, ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ, ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਵੈਦਕ ਅਨਪਿਓ ਪਾਵ ਕਹਾਂ ਲਉ ਭਾਖਈ, ਏਕੋ ਚੇਤ ਗਵਾਰ ਕਾਜ ਤੇਰੇ ਆਵਈ, ਹਰ ਹਾਂ ਬਿਨਾਂ ਮੈਂ ਤਨਸ਼ਾਰ ਬਿਰਥਾ ਸਭ ਜਾਵਈ, ਔਖਦ ਨਾਮ ਅਪਾਰ ਅਮੋਲਕ ਪੀਜਈ, ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ, ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ, ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ, ਚਉ ਬੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਕਨੈ ਜਿਨ ਸਿਰ ਦੀਨੇ ਕਾਟ, ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਾਰਾਈ ਹੋਤ, ਚਰਨ ਕਮਲ ਮਨ ਬੇਦਿਓ ਬੂਜਨ ਸੁਰਤ ਸੰਜੋਗ, ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸਦਾ ਪਰਮ, ਮੂਸਨ ਪ੍ਰੇਮ ਪ੍ਰਮ ਕੈ ਗਨੋ ਏਕ ਕਰ ਕਰਮ, ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਂਦੇ ਬਾਂਦੇ ਕਮਲ ਮੈਂ ਪਵਰ ਰਹੇ ਲਪਟਾਏ, ਜਪ ਤਪ ਸੰਜਮ ਹਰਖ ਸੁਖ ਮਾਨ ਮਹੱਤਿਆਰ ਗਰਬ, ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ, ਮੂਸਨ ਮਰਮ ਨਾ ਜਾਨਈ ਮਰਤ ਹਿਰਤ ਸੰਸਾਰ, ਪ੍ਰੇਮ ਪ੍ਰਮ ਨਾ ਬੇਦਿਓ ਉਰਜੋ ਮਿਥ ਵਿਵਹਾਰ, ਕਬ ਦਬ ਜਬ ਜਾਰੀਐ ਬਿਸ਼ਰਤ ਪ੍ਰੇਮ ਬਿਹਾਲ, ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਿਆਲ, ਜਾਂ ਕੋ ਪ੍ਰੇਮ ਸੁਆਓ ਹੈ ਚਰਨ ਚਿਤਵ ਮਨ ਮਾਹੇ, ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂੰ ਜਾਹੇ, ਲੱਖ ਘਾਟੀ ਉੱਚੋ ਕਨੋ ਚੰਚਲ ਚੀਤ ਬਿਹਾਲ, ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲ, ਕਮਲ ਨੈਣ ਅੰਜਨ ਸਿਆਮ
चंद्र बदन चित चार, मूसन मगन मराम स्यों खंड खंड कर हार। मगन पयो प्रे प्रेम स्यों सूद ना सिमरत अंग, प्रगट पयो सब लो मैं नानक अदम पतंग। श्लोक भगत कबीर जीओ के एक ओंकार सतगुर प्रसाद। कबीर मेरी सिमरनी रसना उपर राम, आज जुगा दी सगल भगत ताको सुख विश्राम। कबीर मेरी जात कहो सबको हसने हार, बलिहारी इस जात कहो जे जप्यो सृजनहार। कबीर डगमग क्या करे कहां डुलावे जियो, सर्व सुख को नायको राम नाम रस पियो। कबीर कंचन के कुंडल बने ऊपर लाल जड़ाओ, दिसे दांदे कान ज्यो जिनमन नाही नाओ। कबीर ऐसा एक याद जो जीवत मृतक होए, निरपय होए कै गुण रवे जत पेखो तत सोए। कबीर जा दिन हो मुआ पाछ पया आनंद, मोहे मिलियो प्रभ अपना संगी भजै गोबिंद। कबीर सब ते हम बुरे हम तज भलो सब कोए, जिन ऐसा कर बुझिया मीत हमारा सोए। कबीर आई मुझे पै अनक करे कर पेस, हम राखे गुरे अपने उन कीनो आदेश। कबीर सोई मारी है जे मुए सुख होए, पलो पलो सब को कह बुरो न माने कोए। कबीर राती हो मै कारिया कारे उबे जंत, लह फाहे उठतावते से जान मारे भगवंत। कबीर चंदन का बिरवा पला बेड़ो टाग पलास, ओए पी चंदन होए रहे बसे जो चंदन पास। कबीर बांस बढ़ाई बूढ़िया इओ मत डूबो कोए, चंदन कै निकटे बसे बांस सुगंध ना होए। कबीर दीन गवाया दुनि स्यो दुनि ना चली साथ, पाए कुहाड़ा मारिया गाफले अपने हाथ। कबीर जय जय हों फिरयो कौतक ठा उठाए, एक राम स्नेही बहरा उजर मेरे पाए। कबीर संतन की चुंगिया पली पाठक सती गाओ, आग लगो तेह तौल हारो जे नाही हर को नाओ। कबीर संत मुए क्या रोई है जो अपने ग्रह जाए, रोबो सागत बापरे जो हट है हट बेकाए। कबीर सागत ऐसा है जैसी लक्षण की खान, कोने बैठे खाई है प्रगट होए निदान। कबीर माया डोलनी पवन वह हिवतार, जिन बिलोया तिन खाया अवर बिलो बनहार। कबीर माया चोरटी मुसमुस लावे हाट, एक कबीरा नाम सह जिनकी नी बारे बाट। कबीर सुख ना एह जोग करे जो बहुते मीत, जो चित राखे एक स्यों ते सुख पावे नीत। कबीर जिस मरने ते जग डरे मेरे मन आनंद, मरने ही ते पाई है पूर्ण परमानंद। राम पदार्थ पाए कै कबीरा गांठ ना खोल, नहीं पट नहीं पारखू नहीं गाक नहीं मोल। कबीर तास्यों प्रीत कर जा को ठाकर राम, पंडित राजे पूपति आवे कौने काम। कबीर प्रीत एक स्यों किए आन दुबदा जाए, पावे लांबे केस कर पावे कर रमुडाए। कबीर जा काजल की कोठरी अंध परे तस्माहे, हम बलिहारी तिन कहो पैस जो निक सजाहे। कबीर यहो तन जाएगा सको ता लेहो बहोर, नांगे पावो ते गए जिनके लाख करोर। कबीर यहो तन जाएगा कवने मार्ग लाए, कह संगत कर साध की कह हर के गुण गाए। कबीर मरता मरता जग मुआ मर पीना जानिया कोए, ऐसे मरने जो मरे बहुर न मरना होए। कबीर मानस जन्म दुलंब है होए न बारे बार, ज्यो बन फल पाके पोए ग्रह बौर न लगे डार। कबीरा तुही कबीर तू तेरो नाओ कबीर, आराम रतन तब पाई है जो पहले तजै शरीर। कबीर चंख ना चंखी है तुमरो कहो ना होए,
ਕਰਮ ਕਰੀਮ ਜੋ ਕਰ ਰਹੇ ਮਿਟ ਨਾ ਸਕੈ ਕੋਏ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਬੀਰ ਉਜਲ ਪੈਰੈ ਕਾਪਰੇ ਪਾਨ ਸੁਪਾਰੀ ਖਾਹੇ, ਇਕ ਸਹਰ ਕੇ ਨਾਮ ਬਿਨ ਬਾਂਧੇ ਜੰਪੁਰ ਜਾਹੇ। ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਰ ਗਏ ਡੂਬੇ ਜਿਨ ਸਰਪਾਰ। ਕਬੀਰ ਹਾਰਡ ਜਰੇ

ਮਨ ਪੇਟੇ ਹਾੜ ਹੈ ਵਰੀ ਉੱਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀ ਜੀਐ ਉੱਚਾ ਦੇਖਿਆ ਵਾਸ ਅੱਜ ਕਾਲ ਕੋਈ ਲੇਟਣਾ ਉੱਪਰ ਜਾ ਮੈਂ ਕਾਸ ਕਬੀਰ ਗਰਬ ਨਾ ਕੀ ਜੀਐ ਰੰਕ ਨਾ ਹਸੀਐ ਕੋਏ ਅਜੋ ਸੋਨਾ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀ ਜੀਐ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾਹੋਗੇ ਜਿਉਂ ਕਾਚਰੀ ਭੁਜੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਂਗੇ ਪ੍ਰਾਨ ਜਾਹੇਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚੋ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ ਕੋ ਹੈ ਲੜਕਾ ਬੇਚੈ ਲੜਕੀ ਬੇਚੈ ਕੋਏ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗਵੇ ਤਿਨਕੋ ਗੁਲ ਲੈ ਖਾਹੇ ਕਬੀਰ ਮੈਂ ਜਾਣਿਓ ਪੜਵੋ ਭਲੋ ਪੜਬੇ ਸਿਉ ਪਲ ਜੋਗ ਭਗਤ ਨਾ ਛੱਡੋ ਰਾਮ ਕੀ ਪਾਵੈ ਨਿੰਦੋ ਲੋਗ ਕਬੀਰ ਲੋਕੇ ਨਿੰਦੈ ਬੱਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਾਗਰੈ ਚਹੁ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਪਈ ਤਾਂ ਗੇ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲੇ ਉਹ ਆਸਨ ਰਹੀ ਬਿਪੂਤ ਕਬੀਰ ਥੋਰੈ ਜਲ ਮਾਛਲੀ ਚੀਵਰ ਮੇਲਿਓ ਜਾਲ ਇਹ ਟੋਗ ਨੈ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ

ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਗ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰਨੀ ਗਾਓ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਓ। ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਨਾ ਹਮ ਕੀਆ ਨਾ ਕਰਹਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਸ ਹਰ ਕੀਆ ਪਇਓ ਕਬੀਰ ਕਬੀਰ। ਕਬੀਰ ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਓ ਚਾਰ ਦਿਵਸ ਕੇ ਪਾਹੁਨੇ ਬੜ ਬੜ ਰੂੰਦੈ ਠਾਓ। ਕਬੀਰ ਮਹਿੰਦੀ ਕਰ ਘਾਲਿਆ ਆ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਐ ਕਬਹੁ ਨਾ ਲਾਈ ਪਾਏ। ਕਬੀਰ ਜਿਹ ਦਰਿਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ। ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜੈ ਬਗੰਤੈ ਜਾਏ। ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜੇ ਨਾਹੀ ਰੋਵਣਹਾਰ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਚਰੈ ਬਹੋਰ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਸ ਦੌਰਾ ਲੀਨ। ਕਬੀਰ ਰਸ ਕੋ ਗੰਡੋ ਚੂਸੀਐ ਗੁਣ ਕੋ ਮਰੀਐ ਰੋਏ ਅਵਗੁਣ ਯਾਰੇ ਮਾਨਸੈ ਭਲੋ ਨ ਕਹਿ ਹੈ ਕੋਏ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ ਗੁਰ ਜੋ ਨਾ ਚੇਤੈ ਆਪਣੋ ਅਧ ਮਾਝ ਲੀਜੈ ਗੇ ਲੂਟ। ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ ਹਿਰਦੈ ਰਾਮ ਨਾ ਚੇਤਹੀ ਏ ਜਪਨੀ ਕਿਆ ਹੋਏ। ਕਬੀਰ ਬਿਰੋ ਭੁਜੰਗ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਹੁਰਾ ਹੋਏ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ ਤਿਹ ਮਿਲ ਤੇ ਊ ਤੁਮ ਪਏ ਲੋ ਕਾਠ ਨਿਰਗੰਧ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ। ਕਬੀਰ ਬੈਦ ਕਹਿ ਹਉ ਹੀ ਭਲਾ ਦਾਰੂ ਮੇਰੇ ਵਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੇਖਸ। ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ ਨਾਵ ਸੰਜੋਗ ਜਿਉ ਬੌਰ ਨ ਮਿਲਹਿ ਆਏ। ਕਬੀਰ ਸਾਥ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਜ ਜਉ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜਾਤ ਜੋ ਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੁਕੈ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋ ਲਰਕੇ ਮਾਰ ਕੈ ਰਹਿ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ ਅੰਧਾ ਲੋਕ ਨਾ ਜਾਣੀ ਰਹਿਓ ਕਬੀਰਾ ਕੂਕ। ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨੋ ਬੀਰ ਮਸਾਨ ਲੋਕ ਸਬਾਇਆ ਚਲ ਗਯੋ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਭਇਓ ਉਡ ਉਡ ਦੈ ਦਿਸ ਜਾਏ ਜੋ ਜੈਸੀ

ਚਾਰ ਮਰਨ ਤੈ ਸ਼ੈ ਮੂਏ, ਚਾਰ ਪੁਰਖ ਦੋਇ ਨਾਰ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਓ ਠਾਉਰ। ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਵਾਹੋ। ਸਾਗਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹੋ। ਕਬੀਰ ਜਗ ਮੈਂ ਚੇਤਿਓ ਜਾਣਕੈ, ਜਗ ਮੈਂ ਰਹਿਓ ਸਮਾਏ। ਜਿਨ ਹਰ ਕਾ ਨਾਮ ਨਾ ਚੇਤਿਓ, ਬੰਧੈ ਜਨਮੇ ਆਏ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਰਕ ਪਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਚਾਲੇ ਥੇ ਹਰ ਮਿਲਨ ਕਹੋ, ਬੀਚੈ ਅਟਕਿਓ ਚੀਤ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਇ। ਜਿਹ ਜਿਹ ਡਾਲੀ ਪਗ ਧਰੋ, ਸੋਈ ਮੁਰ ਮੁਰ ਜਾਏ। ਕਬੀਰ ਅਵਰ ਹੈ ਕਉ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ। ਰਾਸ ਬਿਰਾਨੀ ਰਾਖ ਤੇ, ਖਾਇਆ ਕਰ ਕਾ ਖੇਤ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਪੂਸੀ ਖਾਓ। ਹੋਨ ਹਾਰ ਸੋ ਹੋਏ ਹੈ, ਸਾਗਤ ਸੰਗ ਨਾ ਜਾਓ। ਕਬੀਰ ਸੰਗਤ ਸਾਧ ਕੀ, ਦਿਨ ਦਿਨ ਦੂਨਾ ਹੇਤ। ਸਾਗਤ ਕਾਰੀ ਕਾਂਬਰੀ, ਤੋਏ ਹੋਏ ਨਾ ਸੇਤ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡਿਆ ਜਾਏ। ਕਬੀਰ ਰਾਮ ਨਾ

ਕਬੀਰ ਅੰਬਰ ਕਨ ਹਰਸ਼ਾਇਆ ਬਰਖ ਭਰੇ ਸਰਤਾਲ ਚਾਤਰਕ ਜੋ ਤਰਸਤ ਰਹਿ ਤਿਨ ਕੋ ਕੌਣ ਹਵਾਲ ਕਬੀਰ ਚੱਕਰੀ ਜੋ ਨਿਸ ਬਿਛਰੈ ਆਏ ਮਿਲੈ ਪ੍ਰਭਾਤ ਜੋ ਨਰ ਬਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬੇਸ਼ੋਰਿਆ ਰਹੁਰੇ ਸੰਖ ਮਜੂਰ ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ ਕਬੀਰ ਸੂਤਾ ਕਿਆ ਕਰੈ ਜਾਗ ਰੋਏ ਪੈ ਦੁੱਖ ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁਖ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਮਨ ਹੋਏ ਗੋ ਲਾਂਬੇ ਗੋਡ ਪਸਾਰ ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ ਜਾਂ ਕੇ ਸੰਗਤੇ ਬਿਛਰਾ ਤਾਂ ਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੱਲ ਨਾ ਛੋਡੀਐ ਮਾਰਗ ਲਾਗਾ ਜਾਓ ਪੇਖਤ ਹੀ ਪੋਨੀਤ ਹੋਏ ਪੇਟ ਜਪੀਐ ਨਾਉ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਿਰ ਦੁਆਰ ਤੇ ਆਪ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਪਇਓ ਜੋ ਕੀ ਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਇ ਪਹੁੰਚੈ ਖਸਮ ਕਉ ਜੋ ਬੀਚ ਨਾ ਖਾਹੀ ਕਾਂਬ ਕਬੀਰ ਠਾਕਰ ਪੂਜੈ ਮੋਲ ਲੇ ਮਾਨਹੜ ਤੀਰਥ ਜਾਹੇ ਦੇਖਾ ਦੇਖੀ ਸਵੰਗ ਧਰ ਭੁੱਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਡੇ ਕਾਲੀ ਤਾਰ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬ ਹੈ ਕਰ ਅਬ ਕਰਤਾ ਸੋਏ ਤਾਲ ਪਾਛੈ ਕਛੂ ਨਾ ਹੋਏਗਾ ਜਬ ਸਿਰ ਭਰਿਆ ਵੈ ਕਾਲ ਕਬੀਰ ਐਸਾ ਜਨਤਿਕ ਦੇਖਿਆ ਜੈਸੀ ਧੋਈ ਲਾਖ ਦਿਸੈ ਚੰਚਲ ਬਹੁਗੁਣਾ ਮਤਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਪਇਆ ਭਵਰ ਭਏ ਸਬਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕੁਟੰਬ ਕੈ ਕਾਂਠੈ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਬਿਚੈ ਤੂੰ ਮਾਤਾਮ ਕਬੀਰ ਸਾਗ ਤੇ ਸੂਕਰ ਭਲਾ ਰਾਖੈ ਅੱਛਾ ਗਾਓ ਉਹ ਸਾਗਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਓ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋਰ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਕਬੀਰ ਬੈਸਰੋਂ ਹੁਆ ਤਾਂ ਕਿਆ ਪਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਪਿੱਤਰ ਭਰੀ ਪੰਗਾਰ ਕਬੀਰ ਰੋਣਾ ਹੋਏ ਰਹੋ ਬਾਟਕਾ ਤਜਮਨ ਕਾ ਅਭਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਰੋੜਾ ਹੁਆ।

ਗੁੜ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤਾ ਕਿਆ ਪਿਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਊਚ ਭਵਨ ਕਰ ਕੰਮ ਨੀ, ਸਿਖਰ ਧਜਾ ਫਹਿਰਾਏ। ਤਾਂ ਤੇ ਭਲੀ ਮਧੂਕਰੀ, ਸੰਤ ਸੰਗ ਗੁਣ ਗਾਏ। ਕਬੀਰ ਪਾਟਨ ਤੇ ਉਜਰ ਪਹਲਾ, ਰਾਮ ਭਗਤ ਜੇ ਠਾਏ। ਰਾਮ ਸਨੇਹੀ ਬਾਹਰਾ, ਜੰਪੁਰ ਮੇਰੇ ਪਾਏ। ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਘਾਟ। ਤਹਾਂ ਕਬੀਰੈ ਮਟਕੀਆ, ਖੋਜਤ ਮੁਨ ਜਨ ਬਾਟ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਹੀਰਾ ਕਿਸਕਾ ਬਾਪਰਾ, ਪੁਜੈ ਨਰਤਨ ਕਰੋੜ। ਕਬੀਰਾ ਏਕਾ ਚੰਬੋ ਦੇਖਿਓ, ਹੀਰਾ ਹਟ ਬਿਕਾਏ। ਬਣਜਨ ਹਾਰੇ ਬਾਹਰਾ, ਕੌਡੀ ਬਦਲੈ ਜਾਏ। ਕਬੀਰਾ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ। ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ। ਕਬੀਰ ਮਾਇਆ ਤਜੀ ਤਾ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਮਰ ਗਰੇ, ਮਾਨ ਸਭੈ ਕਉ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਪੋਇ ਮਿਲ ਗਿਆ, ਪਰਿਆ ਕਲੇਜੇ ਸ਼ੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ। ਅੰਧੇ ਏਕ ਨਾਲ ਲਾਗ ਗਈ, ਜੋ ਬਾਸ ਬਜਾਈਐ ਫੂਕ। ਕਬੀਰ ਹੈ ਗੈ ਬਹਨ ਸਗਨ ਕਹਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ, ਹਰ ਜਨ ਕੀ ਪਨਿਹਾਰ। ਕਬੀਰ ਨਿਰਪ ਨਾਰੀ ਕਿਉਂ ਨਿੰਦੀਐ, ਕਿਉਂ ਹਰ ਚੇਰੀ ਕਉ ਮਾਨ। ਉਹ ਮੰਗ ਸਵਾਰੈ ਬਿਖੈ ਕਉ, ਉਹ ਸਿਮਰੈ ਹਰ ਨਾਮ। ਕਬੀਰ ਥੂਨੀ ਪਾਈ ਥਿਤ ਪਈ, ਸਤਿਗੁਰ ਬੰਦੀ ਧੀਰ। ਕਬੀਰ ਹੀਰਾ ਬਨ ਜਿਆ, ਮਾਨ ਸਰੋਵਰ ਤੀਰ। ਕਬੀਰ ਹਰ ਹੀਰਾ ਜਨ ਜੋਹਰੀ, ਲੇਕੈ ਮੰਡੈ ਹਾਟ। ਜਬ ਹੀ ਪਾਈਐ ਪਾਰਖੂ, ਤਬ ਹੀਰਨ ਕੀ ਸਾਟ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਕਬੀਰ ਸੇਵਾ ਕਉ ਦੋਏ ਪਲੇ, ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਇਕ ਅਵਕਟ ਘਾਟੀ ਰਾਮ ਕੀ, ਤਿਹ ਚੜ ਰਹੇ ਕਬੀਰ। ਕਬੀਰ ਦੁਨੀਆ ਕੇ ਦੋਖੇ ਮੂਆ, ਚਾਲਤ ਕੁਲ ਕੀ ਕਾਨ। ਤਬ ਕੁਲ ਕਿਸਕਾ ਲਾਜ ਸੀ, ਜਬਲੇ ਤਰੈ ਮਸਾਨ। ਕਬੀਰ ਡੂਬੈ ਗੋਰੇ ਬਾਪਰੇ, ਬਹੁ ਲੋਗਨ ਕੀ ਕਾਨ। ਪਾਰੋ ਸੀ ਕੇ ਜੋ ਹੁਆ, ਤੂੰ ਆਪਣੇ ਪੀ ਜਾਨ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਕਬੀਰ ਦਾਵੈ ਦਾ ਜਿਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹਿ, ਸੋ ਗਰੈ ਇੰਦਰ ਸੋ ਰੰਕ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉਂ ਇਹੋ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹੋ ਕਬੀਰ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਕਬੀਰ ਸੰਸਾ ਦੂਰ ਕਰ, ਕਾਗ ਦੇ ਬਿਹਾਏ। ਬਾਵਨ ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲੈ ਅਸੰਤ। ਮਲਿਆ ਗਰ ਭੁਜੰਗਮ ਬੇਡਿਓ, ਤਾਂ ਸੀਤਲਤਾ ਨਾਤ ਜੰਤ। ਕਬੀਰ ਮਨ ਸੀਤਲ ਪਾਇਆ, ਪਾਇਆ ਬ੍ਰਹਮ ਗਿਆਨ। ਜਿਨ ਜੋ ਆਲਾ ਜਗ ਜਾ ਰਿਹਾ, ਸੋ ਜਨ ਕੇ ਉਦਕ ਸਮਾਨ। ਕਬੀਰ ਸਾਰੀ ਸਿਰਜਣ ਹਾਰ ਕੀ, ਜਾਣੈ ਨਾਹੀ ਕੋਏ। ਕਹਿ ਜਾਣੈ ਆਪਣ ਧਨੀ, ਕਹਿ ਦਾਸ ਦੀਵਾਨੀ ਹੋਏ। ਕਬੀਰ ਭਲੀ ਪਈ ਜੋ ਪਉ ਪਰਿਆ, ਦਿਸਾ ਗਈ ਸਭ ਭੂਲ। ਓਰਾ ਗਰ ਪਾਨੀ ਭਇਆ, ਜਾਏ ਮਿਲਿਓ ਟਲਕੂਲ। ਕਬੀਰਾ ਤੂਰ ਸਕੇਲ ਕੈ, ਪੁਰੀਆ ਬਾਂਧੀ ਦੇਹ। ਦਿਵਸ ਚਾਰ ਕੋ ਪੇਖਣਾ, ਅੰਤ ਖੇਹੇ ਕੀ ਖੇਹ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹ। ਜਹਿ ਅਨ ਪਉ ਤਹ ਪੈ ਨਹੀਂ, ਜਹਿ ਪਉ ਤਹ ਹਰ ਨਾਹ।
कहो कबीर विचार के संत सुनो मन माए। कबीर जिनो किशु जानिया नहीं तिन सुख नींद बिहाए, हमो जो बूझा बूझना पूरी परी बलाए। कबीर मारे बहुत पुकारिया पीर पुकारे और, लागी चोट मरम की रहो कबीरा ठौर। कबीर चोट सुहेल की कबीर चोट सुहेली सेल की, लागत ले ओ सास चोट सहारे शब्द की तास गुरु मैं दास। कबीर मुल्ला मुनारे क्या चढ़ा साई ना बैरा होए, जा कारण तू बांग दे दिल ही पीतर जोए। शेख सबूरी बाहरा क्या अज काबे जाए, कबीर जाकी दिल साबत नहीं ता को कहां खुदाए। कबीर अल्लाह की कर बंदगी जे सिमरत दुख जाए, दिल में साई प्रगटै बुझे बलंती नाए। कबीर जोर किए कबीर जोरी किए जुल्म है कहता नाव हलाल, दफ्तर लेखा मांगिए तब होएगो कौन हवाल। कबीर खूब खाना खिचरी जा मैं अमृत लोन, हेरा रोटी कारने गला कटावे कौन। कबीर गुर लागा तब जानिए मिटे मोह तन ताप, हर सोग दाजे नहीं तब हर आपे आप। कबीर राम कहन में भेद है ता मैं एक विचार, सोई राम सब कह है सोई कौतकार। कबीर राम मैं राम कहो कहबे माहे बबेक, एका ने कह मिल गया एक समाना एक। कबीर जाकर साधना सेवी है हर की सेवा ना है, ते कर मरहट सारखे पूत बसे तिन माए। कबीर गुंगा हुआ बावरा बैरा हुआ कान, पावो ते पिंगल पया मारिया सदगुरबान। कबीर सदगुर सूर में बाहया बाण जो एक, लागत ही पोए गिर परया प्राकरे जे शेक। कबीर निर्मल बूंद आकाश की पर गई भूम बेकार, बिन संगत यो मान नहीं होए गई पठशार। कबीर निर्मल बूंद आकाश की लीनी भूम में लाए, अनक सियाने पच गए ना निर्वारी जाए। कबीर हज काबे हो जाए था आगे मिलिया खुदाए, साई मुझ से लर परिया तुझे किन फुरमाई गाए। कबीर हज काबे होए होए गया केती बार कबीर, साई मुझ में क्या खता मुखो ना बोले पीर। कबीर जी जो मारे जोर कर कहते है जो हलाल, दफ्तर दई जब कार्ड है होएगा कौन हवाल। कबीर जोर किया सो

ਲੇਖਾ ਦੇਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਹ ਸਾਚੇ ਦੀ ਬਾਨ ਮੈਂ ਪੱਲਾ ਨਾ ਪਕੜੈ ਕੋਏ। ਕਬੀਰ ਧਰਤੀ ਅਰ ਆਕਾਸ ਮੈਂ ਦੋਏ ਤੂੰ ਬਰੀ ਅਬਦ ਖੜ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਹੋ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਕਬੀਰ ਬਿਕਾਰੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਉਹ ਚਾਲੇ ਊਠ ਨਿਰਾਸ। ਕਬੀਰ ਹਰ ਕਾ ਸਿਮਰਨ ਜੋ ਕਰੈ ਸੁਖੀ ਸੋ ਸੁਖੀਆ ਸੰਸਾਰ ਏਤੇ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲਈ ਛਡਾਏ ਪਰਾ ਪੁਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਲ ਪਹੁੰਚੋ ਆਏ। ਮਹੱਲਾ ਪੰਜਵਾਂ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਕਰਮੀ ਸਤਿਗੁਰ ਪਾਇਆ ਜਿਨਹੋ ਲਿਆ ਛਡਾਏ। ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਹ ਕਉ ਮੋਹਲੀ ਲਾਏ ਸੰਕ ਸੰਗੀ ਬੈਸਦੇ ਤਾਂ ਪੁੱਛੈ ਧਰਮ ਰਾਏ। ਨਾਮਾ

ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਹੱਥੀ ਜੋਲ ਕਹਿ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ

ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੋਹ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜਛ ਜਣਾ ਪੀੜੀ ਪਾਈ ਗੰਡ ਤੈ ਜੇਵਡ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈ ਮਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ ਆਪਣੜੇ ਕਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਾਂ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉਂ ਮਰਗ ਸਵਾਈ ਨੀ ਹੈ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਣ ਕਹੀਐ ਕਿਸ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸੋ ਪਰਹੜੀ ਰੰਗਨ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾਲ ਲੱਗਈ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬੈਠ ਫਰੀਦਾ ਕੂ ਕਹਿੰਦਿਆਂ ਚਾਹ ਗੇਂਦਿਆਂ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਵਜਾਇਆ ਸੇਕਤ ਫੇਰੈ ਚਿਤ ਫਰੀਦਾ ਥੀਓ ਭਵਾਈ ਦਬ ਜੇ ਸਾਈ ਲੋੜੈ ਸਭ ਇੱਕ ਛਿਜੈ ਵਿਆਹ ਲਤਾੜੀਐ ਤਾਂ ਸਾਈ ਦੇ ਦਰਵਾੜੀਐ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨੇਹੋ ਕਿੱਚਰ ਚੱਤ ਲੰਘਾਈ ਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜੇ ਹੈ ਵਸੀ ਰੱਬ ਹੈ ਅਲੀਐ ਜੰਗਲ ਕਿਆ ਟੂੰਡੇ ਹੈ ਫਰੀਦਾ

ਤੁਖ ਤੁਖ ਉੱਠਣ ਪਾਸ, ਤਿਗਤ ਨਾ ਦਾ ਜੀਵਿਆ ਜਿਨਾ ਵਿਡਾਣੀ ਆਸ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ, ਹੇੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕਤਾਏ ਦਾ ਪੈਂਦਾ ਲੋੜੈ ਪੱਟ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ ਹੋ। ਭਿੱਜੋ ਸਿੱਜੋ ਕੰਬਲੀ ਅੱਲੇ ਵਰਸੋ ਮੇ ਹੋ, ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾਹੀ ਨੇ ਹੋ। ਫਰੀਦਾ ਮੈਂ ਪੋਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗੈਲਾ ਰੂਹ ਨਾ ਜਾਣੀ, ਸਿਰਪੀ ਮਿੱਟੀ ਖਾਏ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ, ਘਣੇ ਸਹਿਣਗੇ ਦੁੱਖ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਭਰਾਈ ਚੋਪੜੀ, ਨਾ ਤਰਸਾਏ ਜੀਓ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ।

ਸਾਹੁਰੇ ਪਈਏ ਕੰਤ ਕੀ ਕੰਤਾ ਗਮ ਅਥਾਹੋ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ। ਨਾਤੀ ਤੋਤੀ ਸੰਭਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ। ਜੋਬਨ ਜਾਂਦੇ ਨਾ ਡਰਾ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬ੍ਰਹਿ ਵਿਛਾਉਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤਨ ਬਿਰੋ ਨਾ ਉਪਜੈ ਸੋਤਨ ਜਾਣ ਮਸਾਨ। ਫਰੀਦਾ ਏ ਵਿਸ ਗੰਧਲਾ ਤਰੀਆਂ ਖੰਡ ਲਿਵਾੜ, ਇਕਰਾ ਹੇ ਦੇ ਰਹਿ ਗਏ ਇਕਰਾਦੀ ਗਏ ਉਜਾੜ। ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ। ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ, ਇਹੋ ਨੇ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ, ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ। ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ, ਜੇ ਸੋ ਵਰਿਆ ਜੀਵਣਾ ਪੀਤਨ ਹੋ ਸੀਖੇ। ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰ ਓਲੇ। ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ, ਫਰੀਦਾ ਹਾਂ ਲੋੜੀ ਸਹੋ ਆਪਣਾ ਤੂੰ ਲੋੜੈ ਅੰਗਿਆਰ। ਫਰੀਦਾ ਇਕ ਨਾ ਆਟਾ ਅਗਲਾ ਇਕ ਨਾਹੀ ਲੋਣ, ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਫਰੀਦਾ ਖਿੰਥਣ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ। ਫਰੀਦਾ ਦੋਹ ਦੀਵੀ ਬੁਲੰਦਿਆ ਮਲਕ ਬਿਠਾ ਆਏ, ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ। ਫਰੀਦਾ ਵੇਖ ਕਪਾਹੈ ਜੇਥੀਆ ਜੇ ਸਿਰ ਥੀਆ ਤਿਲਾਹਾ, ਕਮਾਦੈ ਯਾਰ ਕਾਗਦੈ ਕੁੰਨੇ ਕੋਇ ਲਿਆ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾਹਾ। ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ ਰਤ ਮਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਪੈ ਪਇਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਪਾਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਫਰੀਦਾ ਸੋਈ ਸਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ, ਛੱਪੜ ਢੂੰਡਿਆ ਕਿਆ ਹੋਵੇ ਚਿੱਕੜ ਡੁੱਬੈ ਹੱਥ। ਫਰੀਦਾ ਨੰਡੀ ਕੰਤ ਨਾਰਾ ਵੇਓ ਵੱਡੀ ਥੀ ਮੁਈਆਸ, ਤਨ ਕੂ ਕਹਿੰਦੀ ਗੋਰ ਮੈਂ ਤੈ ਸਹਿ ਨਾ ਮਿਲੀਆਸ। ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਫਰੀਦਾ ਕੋਠੇ ਤੁਕਣ ਕੇਤੜਾ ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ।

ਸੰਭਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ ਗੁਣ ਹੀ ਪਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜੋਡੋ ਹਗਨ ਰੱਬ ਦੀ ਚੂਰੇ ਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋਲ ਨਾ ਪੀਵੈ ਉੱਡਣ ਸੰਦੀ ਡੰਜ ਹੰਸ ਉਡਰ ਕੋਦਰੈ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕਵਲੇ ਕੱਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਪੰਨੀ ਕੜੀ ਸਮਨਵੀ ਟੁੱਟੀ ਨਾ ਗਰ ਲੱਜ ਅਜਰਾ ਈਰ ਫਰੇਸਤਾ ਕਹਿ ਕਰ ਨਾਠੀ ਅੱਜ ਫਰੀਦਾ ਪੰਨੀ ਕੜੀ ਸਮਨਵੀ ਟੁੱਟੀ ਨਾ ਗਰ ਲੱਜ ਜੋ ਸੱਜਣ ਪੋਏ ਪਾਰਥੇ ਸੇ ਕਿਉਂ ਆਵੇ ਅੱਜ ਫਰੀਦਾ ਬੇਨਿਵਾਜਾਂ ਕੁੱਤਿਆ ਇਹਨਾਂ ਪਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸਵੈ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕਾਪਿਓ ਤਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਲਣ ਸੰਦੈ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ ਅੱਗੇ ਮੂਲ ਨਾ ਆਪਸੀ ਦੋਜਕ ਸੰਦੀ ਪਾਏ ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਏ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਏ ਫਰੀਦਾ ਜੇ ਦੇ ਨਾਲਾਂ ਕੱਪਿਆ ਜੇ ਗਲ ਕੱਪੈ ਚੁੱਖ ਪਵਨਾਇਤੀ ਮਾਮਲੇ ਸਹਨਾਇਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ

ਵਾਦ ਨਾਰ ਨਿੰਦਾ ਯੈ ਮਿੱਠੀ ਜੀ ਮਾਇ ਹਿਤਾਨੀ ਬਲ ਬੰਚ ਸ਼ਬ ਕਰ ਤਿਉ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਵੈ ਬਿਦ ਕੁਲੈ ਸਮੂਹ ਉਦਾਹਰਨ ਸਹੋ ਚਿਤ ਚੇਤ ਅਚੇਤ ਜਨ ਸਤਸੰਗਤ ਪਰਮ ਅੰਧੇਰ ਮੋਹਿਓ ਕਤ ਤਾਂ ਮੂਰਤ ਕਰੀ ਚਸਾ ਪਰ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚਕ ਰੇਤ ਖੇਤ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਢ ਭਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬਡਿਓ ਸੋ ਕਹਨਾ ਬੋਇਓ ਬੀਜ ਅਹੰ ਮਮ ਅੰਕਰ ਬੀਤ ਤਿਉਧ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਪੁਖਤ ਪੂਖ ਪੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗਹਿਨ ਨਿਹ ਨਾਨੀਤਾ ਮਾਇਆ ਮਤ ਕਹਾਂ ਲਉ ਗਾਰੋ ਛਤਰਨ ਪੱਤਰ ਨ ਚੌਰ ਨ ਚਾਵਰ ਬਹਿਤੀ ਜਾਤ ਹਿਰਦੈ ਨ ਵਿਚਾਰੋ ਰਥਨ ਅਸਵਨ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਗ ਸਿੰਧਾਰੋ ਸੂਰਨ ਬੀਰ ਨਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟਨ ਓਟਨ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਫਿਰ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸਹਿਨ ਮੀਤ ਸੁਤ ਭਾਈ ਤਾਹੂ ਤੇਲੇ ਰੱਖੀ ਨਿਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਬਿਦ ਕਰਤ ਔ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਬਿਦ ਜੋਨ ਪ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਇਕ ਤਿਲ ਤਾਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕਹਿ ਦਰਸ ਸਮਾਵਤ ਤਿਸੈ ਤਿਆਗ ਆਨ ਕਉ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਾਬਿਆ ਕਾਸਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦੈ ਦਿਸਤਾਏ ਮਹਾਂ ਬਿਖਿਆ ਕਉ ਪਰ ਤਨਸ਼ੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਕਰਿਓ ਹੈ ਪ੍ਰੇਮ ਭਗਤ ਉਦਰੈਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆ ਸਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ
ਮਦ ਮਤ ਸਤ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ। ਇਸ਼ਨਾਨ ਦਾਨ ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ। ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਣ ਆਧਾਰੀ। ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ। ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਦਿਓ ਨਾ ਜਾਤ ਬਿਦੇ ਮਨ ਦਰ ਸਮਗ। ਪਾਵਕ ਜਰਿਓ ਨਾ ਜਾਤ ਰਹਿਓ ਜਨ ਤੂਰ ਲਗ ਨੀਰ ਨਾ ਸਗ ਸਬੋਰ ਚੱਲੇ ਹਰ ਪੰਥ ਪਗ। ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ। ਉਦਮ ਕਰ ਲਾਗੇ ਬਹੁ ਭਾਂਤੀ ਵਿਚਰੈ ਅਨਕ ਸ਼ਾਸਤਰ ਬਹੁ ਖਟੂਆ। ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧੇ ਬਹੁ ਜਟੂਆ। ਬਿਨ ਹਰ ਭਜਨ ਸਗਲ ਸੁਖ ਪਾਵਤ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਡਾਏ ਸੂਤ ਕੇ ਹਟੂਆ। ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੈ ਕਰ ਥਟੂਆ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜੋਗ ਜਿਨ ਮਾਣਿਓ। ਗਾਵੈ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ। ਗਾਵੈ ਸਨਕਾਦ ਸਾਧ ਸਿਧਾਦਕ ਮੁਨ ਜਨ ਗਾਵੈ ਅਸ਼ਲ ਸ਼ਲਾ। ਗਾਵੈ ਗੁਣ ਤੋਮਾ।

ਮਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪਹਿਰਸੀਲ ਸਨਾਹੋ ਸਖਤ ਬੇਦਾਰ ਕਹੋ ਕੀਰਤਕਾਲ ਸਹਾਰ ਸਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ।

ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਾਧ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਦਾਨ ਹਰ ਉਰਤ ਰਹੋ ਗੁਰੂ ਗੁਰ ਗੁਰ ਕਰਹੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸੰਕਾਦ ਹਰ ਗੁਰਮੁਖੈ ਤਰੈ ਇਕ ਨਾਮ ਲੱਗ ਤਜੋ ਰਸ ਅੰਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹਿ।

ਤੂੰ ਸਤਿਗੁਰ ਚਾਹੁ ਜੁਗੀ ਆਪ ਆਪੇ ਪਰਮੇਸ਼ਵਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਧੁਰੈ ਧੁਰ ਆਦ ਜੁਗਾ ਦਿਆਨਾਦ ਕਲਾ ਧਾਰੀ ਤ੍ਰੇ ਲੋਵੈ ਅਗਮ ਨਿਗਮ ਉਦਰਨ ਜਰਾ ਜੰਮੈ ਆਰੋਵੈ ਗੁਰ ਅਮਰਦਾਸ ਥਿਰ ਥਪੇ ਆਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖਾ ਚਲ ਅਬਨਾਸੀ ਜੇ ਸਿਮਰਤ ਦੁਰਮਤ ਬਲਨਾਸੀ ਸਤਿਗੁਰ ਚਰਨ ਕਵਲ ਰਿਤਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈ ਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉਤਰ ਆਇਓ ਬਡ ਭਾਗੀ ਉਨ ਮਾਨਿਓ ਰਿਦ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮਿਆ ਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਵਰਤਾਇਆ ਸਤਯੁਗ ਆਲੀਣਾ ਗੁਰਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਕਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੋ ਜਸ ਕਲ ਕਵੀ ਅਣ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭਉ ਪੈ ਪੰਜਨ ਪਰ ਦੁਖ ਨਿਵਾਰ ਆਪਾਰਿਆ ਨੰ ਪਉ ਅਗੈ ਗਹਿਣ ਪਰਮਪਾਂਤ ਦਹਿਣ ਸੀਤਲ ਸੁਖਦਾਤਾ ਅਸੰਭਉ ਉਦਵਿਓ ਪੁਰਖ ਪੂਰਨ ਵਿਧਾਤਾ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰ ਰਾਮਦਾਸ ਧੰਨ ਧੰਨ ਗੁਰ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਵਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਵਿਸਾਰਨ ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਧ ਨਾ ਨਿਖੁਟੈ ਗੁਰ ਰਾਮਦਾਸ ਤਨ

ਭੈ ਨਿਰਪਉ ਮਾਣਿਓ ਲਾਖ ਮੈਂ ਲੱਖ ਲਖਾਇਓ ਅਗਮਾ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪ੍ਰਮਾਣ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਤਨ ਅਪਾਰ ਸਰਸੁਭਰ ਪੁਰਾਇਓ ਗੁਰ ਪਰਚੈ ਪ੍ਰਮਾਣ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਤਨ ਅਪਾਰ ਸਰਸੁਭਰ ਪੁਰਾਇਓ ਗੁਰ ਗਮ ਪ੍ਰਮਾਣ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰਸੂਰ ਸਬਦ ਹਉ ਮੈਂ ਨਿਵਾਰਿਓ ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ ਦੇ ਬਸਾਇਓ ਗੁਰ ਅਰਜਨ ਕਲ ਉਚਰੈ ਤੈ ਜਨ ਕੈ ਕਲਸ ਦੀ ਪਾਇਓ ਸੋਰ ਠੇ ਗੁਰ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਇਥਾ ਤੋ ਸਤਿਗੁਰ ਸੰਹੇਤ ਨਾਮ ਲਗ ਜਗ ਉਦਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੇ ਅਵਰਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪ੍ਰਤੱਖ ਲਿਖਿਓ ਅੱਛਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਤੇਹ ਜਨ ਜਾਚੋ ਜਗਤਰ ਪਰ ਜਾਨੀਅਤ ਬਾਸਰ ਰੈਨ ਬਾਸ ਜਾਂ ਕੋਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗੋ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਏ ਰਹੋ ਮਿਲ ਰਾਮ ਸਿਉ ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹੋ ਹਰ ਜਾਪ ਨਾ ਛਾਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਹੇ ਧਰੀ ਜਗ ਔਰਨ ਯਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੁਕੈ ਰੇ ਮਨ ਭੇਦ ਬਭੇਦ ਨਾ ਜਾਣ ਬੀਓ ਪ੍ਰਤੱਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ
ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸੈ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਨ, ਨਿਰਮਲ ਭੇਖ ਅਪਾਰ।

ਫਿਰ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਣ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਧਾਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਅਣਗਰਾਸ ਜਤ ਸਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਪਸੀ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੈ ਉਂਧੈ ਕਵਲ ਦਿਸਨ ਖਰੇ ਕਰੂਪ ਇਕ ਕਹਿ ਜਾਣ ਕਹਿਆ ਬੁੱਜਨ ਤੇ ਨਰਸੁਰ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣ ਅੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਰ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗੈ ਪ੍ਰਵਾਨ ਲਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾਥ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸੰਵਾਲ ਸਭਨੀ ਕੱਟੀ ਸਭ ਵਸੈ ਸਹਿਬਨ ਘੱਟ ਨਾ ਕੋਏ ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ ਜਾਉ ਤਾਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ ਗਿਆਨਹੀਣ ਅਗਿਆਨ ਪੂਜਾ ਅੰਧਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧ ਨਾਹੀ ਅਵੇਹੀ ਗੱਲੈ ਰਾਮ ਚੁਰੈ ਦਲ ਮੇਲਵੈ ਅੰਤਰ ਬਲ ਅਧਕਾਰ ਬੰਤਰ ਕੀ ਸੈਨਾ ਸੇਵੀਐ ਮੰਤਰ ਜੋਜਿਆ ਪਾਰ ਸੀਤਾ ਲੈ ਗਿਆ ਦਹਿਸਰੋ ਲਛਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪੋ ਥਾਪ ਮਨ ਮੈਂ ਚੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਹੋ ਸੋ ਕਿਰਤਨਾ ਮਿਟਈ ਰਾਮ ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹਿ ਕਿਆ ਨਿਸ਼ਾਨੀ ਤੋਟਨਾ ਆਵੈ ਅੰਨੀ ਉਦੋ ਸੀ ਕਰੇਹੀ ਉੱਠੀ ਕੁੜੀ ਰੰਨੀ ਤੰਮੀ ਸੱਤੀ ਰੰਨੀ ਕਰੇ ਸਿਆ ਪਾਰ ਉਮਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨ ਕਹਿ ਦੋਖੜੈ ਸੜਿਓ ਹੇ ਕਾਲੀ ਹੋਇਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈਸੇ ਤੀ ਮੇਰਾ ਸੰਗ ਜਿਤ ਡਿੱਠੈ ਤਨ ਪਰਫੜੈ ਚੜੈ ਚ ਵਗਣ ਵੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਔਰ ਆਏ ਨੋ ਮਤ ਚੱਲੈ ਜਾ ਬੁੱਢਾ ਹੋਵੈ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹੇ ਸਮਾਹੀ ਸਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਹੈਨਾ ਆਖੀ ਹੈ ਜਿਨ ਕੈ ਮਨ ਮੈਂ ਭਰਮ ਤਿਨਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਪੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ ਤਿਸਕਾ ਪੂਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਵੀ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ

ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਏ। ਜਿਨੀ ਨਾ ਵਿਸਾਰਿਆ ਕੂੜੈ ਲਾਲਚ ਲੱਗ, ਤੰਦਾ ਮਾਇਆ ਮੋਹਣੀ ਅੰਤਰ ਤਸਨਾ ਅੱਗ। ਜਿਨਾਂ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ, ਮਨਮੁਖ ਬਣ ਚਲਾਈਐ ਨਾ ਮਿਲੀ ਵਗਸਗ। ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ। ਸਾਲਾ ਹੀ ਸਾਲਾ ਹਣਾ ਪੀ ਸੱਚਾ ਸਾਲਾ ਹੈ, ਨਾਨਕ ਸੱਚਾ ਏਕ ਦਰ ਬੀਬਾ ਪਰ ਹਰਿਆ ਹੈ। ਨਾਨਕ ਜੈ ਜੈ ਮੈਂ ਫਿਰਾਂ ਤੈ ਤੈ ਸੱਚਾ ਸੋਏ, ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ। ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਾਂ ਹਉ ਕਰਤੇ ਖੱਪ ਮੋਏ, ਖੂਹਣ ਲਾਖਿਆ ਸੰਖ, ਸਤਿਗੁਰ ਮਿਲੇ ਸੋਬਰੈ ਸੱਚੈ ਸ਼ਬਦਾ ਲੰਖ। ਜਿਨਾ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ, ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ। ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤ ਸਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਜਿਉ ਪੁਰਖੈ ਕਰ ਭਗਤੀ ਨਾਰ ਹੈ, ਤਲੋਚੈ ਭਗਤੀ ਪਾਏ। ਬਹੁਰਾ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਤਿਉ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ। ਮਨ ਤਾਨੋ ਤਾਨਿਆ ਗੈ ਰਾਖਿਆ, ਸਿਰ ਵੇਚਿਆ ਗੁਰ ਅੱਗੇ ਜਾਏ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਵੇ ਪ੍ਰਵਾਹੋ ਹੈ ਕਿਤ ਖਾਦੈ ਤਿਪਤਾਏ, ਸਤਿਗੁਰ ਕਹਿ ਪਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ। ਧੰਨ ਧੰਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ, ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ। ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ, ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਹੇ ਜਗ ਭਰਮਿਆ, ਕਰਮ ਸਹਿ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ। ਗਿਆਨ ਖੜਗ ਪੰਚ ਦੂਤ ਸੰਘਾਰੇ, ਗੁਰਮਤ ਜਾਗੈ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ, ਨਾਮ ਹੀ ਨਗਟੇ ਫਿਰੈ ਬਿਨ ਨਾਮੈ ਬੈ ਰੋਏ। ਨਾਨਕ ਜੋ ਤੁਰ ਕਰਤਾ ਲਿਖਿਆ ਸੋ ਮਿਟ ਨਾ ਸਕੈ ਕੋਏ, ਗੁਰਮੁਖਾ ਹਰ ਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ। ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ, ਹਰ ਗੁਰਬਾਣੀ ਉਚਰੈ ਅੰਤ ਨਾ ਪਾਰਾ ਵਾਰ। ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੈ ਆਕਾਸ, ਤਿੱਥੈ ਉਂਗਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ, ਇੱਕ ਉਪਜੈ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ। ਜੰਮਣ ਮਰਨਾ ਚੁੱਕਈ ਰੰਗ ਲੱਗਾ ਦੂਜੈ ਪਾਏ, ਬੰਧਨ ਬੰਦ ਭਵਾਈਆਂ ਨੂੰ ਕਰਨਾ ਕਛੂ ਨਾ ਜਾਏ, ਜਿਨ ਕਉ ਕਿਰਪਾ ਧਾਰੀਆਂ ਨੂੰ ਤਿੰਨਾ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡਈ ਦੂਜੇ ਪਾਏ ਖੁਆਈ। ਜੋ ਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੈ ਮਰ ਜਾਈ, ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ, ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਏ, ਆਤਮਾ ਰਾਮ ਨਾ ਪੂਜਨੀ ਦੂਜੈ ਕਿਉਂ ਸੁਖ ਹੋਏ। ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਮੈ ਮੈਲਿਆ ਮੋਏ ਜਨ ਪਦਾਰਥ ਖੋਏ। ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁੱਝਣੀ ਸ਼ਬਦ ਨਾ ਕਰੈ ਪ੍ਰਗਾਸ। ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵਸਦਾ ਵਿਗਾਸ। ਹਰ ਗਿਆਨੀਆਂ ਕੀ ਰੱਖਦਾ ਹਾਂ ਸਦਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾਂ ਕਾ ਦਾਸ। ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ, ਬਿਖਾ ਮਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ। ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉ ਮੈਂ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਲੈ ਸਤਿਗੁਰ ਪਾਏ। ਸਤਿਗੁਰ ਪੁਰਖ ਨਿਰਵੈਰ ਹੈ
ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰੈ ਨਾਲ ਵੈਰ ਰਚਾਇੰਦਾ, ਆਪਣੇ ਘਰ ਲੁਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ, ਆਂਦਨ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਪੌਂਕ ਦੇ, ਬੇਖਾ ਦੇ ਦੂਜੈ ਪਾਏ, ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ, ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਖੁਆਏ, ਹਰ ਗੁਰਮੁਖ ਕਿਰਪਾ ਧਾਰੀਆ ਨੂੰ, ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਨ ਹੈ, ਜੋ ਸਤਿਗੁਰ ਲਾਗੇ ਪਾਏ। ਨਾਮ ਲੱਗੇ ਸੇ ਉਬਰੇ, ਬਿਨਾਂ ਮੈਂ ਜੰਪੁਰ ਜਾਹੇ, ਨਾਨਕ ਬਿਨਾਂ ਮੈਂ ਸੁਖ ਨਹੀਂ, ਆਏ ਗਏ ਪਛਤਾਹੇ, ਚਿੰਤਾ ਤਾਪਤ ਰਹਿ ਗਏ, ਤਾਂ ਮਨ ਭਇਆ ਆਨੰਦ, ਗੁਰਪ੍ਰਸਾਦੀ ਬੁਝੀਐ ਸਾਤਨ ਸੁਤੀ ਨਿਚਿੰਦ, ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰਸਬਦੀ ਵਿਚਾਰ, ਸਤਿਗੁਰ ਕਾ ਭਾਣਾ ਮਨ ਲੈਣ, ਹਰ ਨਾਮ ਰੱਖੈ ਉਰ ਤਾਰ, ਐਥੈ ਉਥੈ ਮੰਨੀਆਂ, ਹਰ ਨਾਮ ਲੱਗੇ ਵਾਪਾਰ, ਗੁਰਮੁਖ ਸਭ ਸੰਜਾਬ ਦੇ ਤੇ ਸਾਚੈ ਦਰਬਾਰ, ਸੱਚਾ ਸੌਦਾ ਖਰਚ ਸੱਚ, ਅੰਤਰ ਪ੍ਰਮ ਪਿਆਰ, ਜਮਕਾਲ ਨੇੜ ਨਾ ਆਵਈ, ਆਪ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇਤਨਵੰਤ ਹੈਨ, ਨਿਰਤਨ ਹੋਰ ਸੰਸਾਰ, ਜਨ ਕੀ ਟੇਕ ਹਰ ਨਾਮ ਹਰ, ਬਿਨਾਂ ਮੈਂ ਠਵਰ ਨਾ ਠਾਓ, ਗੁਰਮਤੀ ਨਾਉ ਮਨ ਵਸੈ, ਸਹਿਜੇ ਸਹਿ ਸਮਾਓ, ਵਡਭਾਗੀ ਨਾਮ ਤੇ ਆਇਆ ਅਹਿਨਸ ਲਾਗਾ ਪਾਓ, ਜਨ ਨਾਨਕ ਮੰਗੈ ਧੂੜ ਤਿੰਨ, ਹਉ ਸਤਿਕੁਰਬਾਣੈ ਜਾਓ, ਲੱਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ, ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾਨਤੀ ਵਾਰ, ਬਿਨ ਹਰ ਸਾਂਤ ਨਾ ਆਵਈ, ਕਿਸਿਆ ਗੈ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਬੁਝਿਆ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਾਰੇ ਉਰ ਧਾਰ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਉ ਪਾਪੀ ਵੱਡ ਗੁਨਹਿਗਾਰ, ਹਰ ਜੀਉ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੈ ਹਰ ਪ੍ਰਭ ਮਿਲਿਆ ਸਭ ਕਿਲ ਵਿਕਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੈ ਪੈ ਪਾਏ, ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਤੇ ਆਏ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲੁਭਨ, ਨਾਨਕ ਲਾਲਾ ਮੋਲਕਾ ਗੁਰਮੁਖ ਹੋ ਜਲਹਨ, ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ, ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ, ਇਹੋ ਮਨ ਸ਼ਬਦ ਨਾ ਭੇਜ ਦਿਓ ਕਿਉਂ ਹੋਵੇ ਘਰ ਵਾਸ, ਮਨਮੁਖੀਆਂ ਦੋਹਾਗਣੀ ਆਵਣ ਜਾਣ ਮੁਈ ਆਸ, ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ, ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ ਹੋ ਸਤਬਲਿਹਾਰੀ ਤਾਸ, ਨਾਨਕ ਤਿਰਮੁਖ ਜਲੇ ਜਿਨ ਅੰਤਰ ਨਾਮ ਪ੍ਰਗਾਸ, ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ, ਪੇਖ ਕਰੈ ਬੋ ਕਰਮ ਵਿਗੁੱਤੇ ਭਾਏ ਦੂਜੈ ਭਰਜ ਵਿਗੋਈ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ, ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਹੂੰ ਉੱਚਾ ਹੋਈ, ਅੱਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ, ਮੁਖ ਸੰਜਮ ਹੱਛਾ ਨਾ ਹੋਵਈ ਕਰ ਭੇਖ ਭਵੈ ਸਭ ਕੋਈ, ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ, ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ, ਨਾਨਕ ਸ਼ਬਦ ਮਰੈ ਮਨਮਾਨੀਐ ਸਾਚੇ ਸਾਚੀ ਸੋਏ, ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚਮੋਏ ਹਉ ਮੈਂ ਕਰਤ ਵਿਹਾਏ, ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿਚ ਰਹੇ ਲਪਟਾਏ, ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ, ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ, ਨਾਨਕ ਸਤਿਗੁਰ ਬੋਝੈ ਵਡਭਾਗੀ ਚੜੈ ਤੇ ਭੌਜਰ ਪਾਰ ਲੰਘਾਏ, ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ, ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹਿ ਉਰ ਧਾਰ, ਤਿਸਨਾ ਬੁਝੈ ਤਿਬਤ ਹੋਏ ਹਰ ਕੈ ਨਾਏ ਪਿਆਰ, ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ, ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ, ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵ ਲਾਏ, ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰੱਖੀ ਬਣਤ ਬਣਾਏ, ਹੋਮ ਜਗ ਸਭ ਤੀਰਥਾਂ ਪੜ ਪੰਡਤ ਥੱਕੇ ਪੁਰਾਣ, ਬਿਖ ਮਾਇਆ ਮੋਹ ਨਾ ਮਿਟਈ ਵਿੱਚ ਹਉ ਮੈਂ ਆਵਣ ਜਾਣ, ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ, ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ, ਮਾਇਆ ਮੋਹ ਬਹੁ ਚਿਤਵੰਦੇ ਬਹੁ ਆਸਾ ਲੋਵੇਕਾਰ, ਮਨਮੁਖ ਅਸਰ ਨਾ ਥੀਐ ਮਰ ਬਿਨਸ ਜਾਏ ਖਿਨਵਾਰ, ਵਡਭਾਗ ਹੋਵੇ ਸਤਿਗੁਰ ਮਿਲੈ ਹਉ ਮੈਂ ਤਜੈ ਵਿਕਾਰ, ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ,
ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ, ਜਨ ਨਾਨਕ ਨਾਮ ਆਰਾਧਿਆ ਗੁਰ ਕੈ ਹਿਤ ਪਿਆਰ। ਲੋਭੀ ਕਾਵੇ ਸਾਹੁ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ। ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ, ਮੋਹ ਕਾਲੇ ਤਿਲ ਲੋਭੀਆਂ ਜਾਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੋਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ, ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੋਲ ਮਲੋ ਚੁਗਲ ਨਿੰਦਕ ਭੁੱਖੇ ਰੋਲ ਮੋਏ, ਇਹਨਾਂ ਹੱਥ ਨਾ ਕਿਥਾਉ ਪਾਏ। ਬਾਹਰ ਪਾਖੰਡ ਸਭ ਕਰਮ ਕਰੈ ਮਨ ਹਿਰਦੈ ਕਪਟ ਕਮਾਏ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲਵਾਇਆਏ, ਨਾਨਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ। ਮਨ ਆਵਣ ਜਾਣ ਨਾ ਸੁਜਈ ਨਾ ਸੁਜੈ ਦਰਬਾਰ, ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ। ਤਬ ਨਰ ਸੁੱਤਾ ਜਾਗਿਆ ਸਰਡੰਡ ਲੱਗਾ ਬਹੁ ਪਾਰ, ਗੁਰਮੁਖਾਂ ਕਰਾ ਉਪਰ ਹਰ ਚੇਤਿਆ ਸੇ ਪਾਇਨ ਮੁਖ ਦੁਆਰ। ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਿਵਾਰ, ਸ਼ਬਦ ਮਰੈ ਸੋ ਮੋਆ ਜਾਪੈ ਗੁਰਪ੍ਰਸਾਦੀ ਹਰ ਸਤਰਾਪੈ, ਹਰ ਦਰਗਹਿ ਗੁਰਸਬ ਸੰਜਾਪੈ ਬਿਨ ਸ਼ਬਦੈ ਮੋਆ ਹੈ ਸਭ ਕੋਏ, ਮਨ ਮੁਖ ਮੋਆ ਆਪਣਾ ਜਨਮ ਖੋਏ। ਹਰ ਨਾਮ ਨਾ ਚੇਤੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ। ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿ ਧਿਆਨ। ਓਏ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਏਕ ਸਮਾਨ, ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਬ੍ਰਹਮ ਪਛਾਣ। ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ, ਵਿਚ ਹੋ ਮੈਂ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ। ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸਭ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ। ਮਨਮੁਖ ਝੂਠ ਨਾ ਉਤਰੈ ਜੇ ਸਭ ਧੋਵਣ ਪਾਏ, ਨਾਨਕ ਗੁਰਮੁਖ ਮੇਲਿਆ ਨੇ ਗੁਰ ਕੈ ਅੰਕ ਸਮਾਏ। ਬੁਰਾ ਕਰੇ ਸੋ ਕਿਹਾ ਸਿੱਜੈ ਆਪਣੇ ਰੋਏ ਆਪੇ ਹੀ ਦੱਜੈ, ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤੇ ਸਭ ਕੇ ਸੁੱਜੈ। ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਓਏ ਮਾਨਸ ਜੂਣ ਨਾ ਆਖੀਆਂ ਪਸ਼ੂ ਢੋਰ ਗਾਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ। ਮਨਮੁਖ ਮੋਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ, ਜੀਵਦਿਆਂ ਨੂੰ ਮਿਲੈ ਸੋ ਜੀਵਦੇ ਹਰ ਜਗ ਜੀਵਨ ਉਰਤਾਰ। ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਸਤਾ ਨੇਕ ਹੈ ਨਵਨਿਤ ਨਾਮ ਸੰਭਾਲ, ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ, ਮਨਮੁਖ ਦਹਿ ਦਿਸ ਫਿਰ ਰਹੇ ਅਤ ਤਿਸ਼ਨਾ ਲੋਭ ਵਿਕਾਰ। ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ। ਜਨਮ ਮਰਨ ਕਾ ਦੁ ਗਿਆ ਜਨ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ, ਕਿਲ ਵਿਖ ਪਾਪ ਸਭ ਕੱਟੀਐ ਹੁਮੈ ਚੁੱਕੈ ਗੁਮਾਨ। ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ। ਧਨਾਸਰੀ ਤਨਵੰਤੀ ਜਾਣੀਐ ਪਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੌਪੇ ਜੀ ਸੌ ਪਾਈ ਲਏ ਹੁਕਮ ਫਿਰਾਓ। ਜੈ ਬੈਸਾਵੈ ਬੈਸੈ ਪਾਈ ਜੈ ਭੇਜੈ ਤੈ ਜਾਓ, ਏਵੜ ਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ। ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਰਹਾਓ, ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਤ ਕੇ ਸਾਧ ਆਪੇ ਖਾਏ, ਤਿਸ ਕਾ ਕਿਆ ਸਾਲਾਹੀਐ ਪਾਈ ਦਰਸ਼ਨ ਕੋ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੈ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰ ਆਏ। ਸੰਗਤ ਟੋਈ ਨਾ ਮਿਲੈ ਪਾਈ ਬੈਸਣ ਮਿਲੈ ਨਾ ਥਾਓ, ਨਾਨਕ ਹੁਕਮ ਤਿੰਨਾ ਮਨਾਏ ਸੀ ਪਾਈ ਜਿੰਨਾ ਤੁਰੇ ਕਮਾਇਆ ਨਾਓ। ਤਿੰਨ ਵਿੱਟਾਂ ਹੋ ਵਾਰਿਆ ਪਾਈ ਤਿੰਨ ਕਹੋ ਸਤਬਲਿਹਾ ਰਹਿ ਜਾਓ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦ ਰਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ। ਮੁਖ ਸੱਚੇ ਸੱਚ ਦਾੜੀਆਂ
ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਏ ਸਮਾਹੇ, ਸੱਚੀ ਰਾਸੀ ਸਾਹਿਤਾ ਨੇ ਉੱਤਮ ਪਦਵੀ ਪਾਹੇ, ਸੱਚ ਸੁਣਿਆ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੁੱਲੇ ਜਾਹੇ, ਬਾਬੀਹਾ ਪ੍ਰਿਓ ਪ੍ਰਿਓ ਕਰੇ, ਜਲ ਨਿਤ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ, ਤਿਸ ਚੁੱਕੈ ਸਹਿਜ ਉਪਜੈ, ਚੁੱਕੈ ਕੂਕ ਪੁਕਾਰ, ਨਾਨਕ ਗੁਰਮੁਖ ਸਾਂਤ ਹੋਏ, ਨਾਮ ਰੱਖੋ ਅਵਤਾਰ, ਬਾਬੀਹਾ ਤੂੰ ਸੱਚ ਚਾਹੋ, ਸੱਚੇ ਸੌਂ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ, ਗੁਰਮੁਖ ਹੋਇਆ ਲਾਏ, ਸ਼ਬਦ ਚੀਨ ਤਖਿ ਉਤਰੈ, ਮਨ ਲਹਿਰ ਜਾਏ, ਚਾਰੇ ਕੁੰਡਾਂ ਚੋਕ ਵਰਸਦਾ, ਬੂੰਦ ਪਵੈ ਸਹਿ ਸੁਭਾਏ, ਜਲ ਹੀ ਤੇ ਸਭ ਉਪਜੈ, ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ, ਤਿਸ ਭੁੱਖ ਨਾ ਲਾਗੈ ਆਏ, ਬਾਬੀਹਾ ਤੂੰ ਸਹਿਜ ਬੋਲ, ਸੱਚਾ ਸ਼ਬਦ ਸੁਭਾਏ, ਸਭ ਕਿਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ, ਆਪ ਪਛਾਣਿਆ ਪ੍ਰੀਤਮ ਮਿਲੈ, ਉੱਠਾ ਸ਼ਹਿ ਬਰਲਾਏ, ਚਿਮ ਚਿਮ ਅੰਮ੍ਰਿਤ ਵਰਸਦਾ, ਤਿਸਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੁਹਾਗਣੀ, ਸੱਚੈ ਨਾਮ ਸਮਾਏ, ਤੁਰੋ ਖਸਮ ਭੇਜਿਆ, ਸੱਚਾ ਹੁਕਮ ਪਠਾਏ, ਇੰਦ ਵਰਸੈ ਦਇਆ ਕਰ, ਗੂੜੀ ਸ਼ਹਿ ਬਰਲਾਏ, ਬਾਬੀ ਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਏ ਪਾਏ, ਅੰਨ ਤਨ ਬਹੁਤਾ ਉਪਜੈ, ਧਰਤੀ ਸੋਭਾ ਪਾਏ, ਅੰਦਨ ਲੋਕ ਭਗਤ ਕਰੇ, ਗੁਰ ਕੈ ਸਭ ਸਮਾਏ, ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵੋ ਕਾਮਣੀ, ਸੱਚਾ ਸ਼ਬਦ ਸਮਾਏ, ਭੈ ਕਾ ਸਹਿਜ ਸਿੰਗਾਰ ਕਰੋ, ਸੱਚ ਰਹੋ ਲਿਵ ਲਾਏ, ਨਾਨਕ ਨਾਮੋ ਮਨ ਵਸੈ, ਹਰ ਦਰਗਹਿ ਲੈ ਛਡਾਏ, ਬਾਬੀ ਹਾ ਸਗਲੀ ਧਰਤੀ ਜੇ ਫਰੈ, ਊੜ ਚੜੈ ਆਕਾਸ, ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੁੱਖ ਪਿਆਸ, ਜਿਉ ਪਿੰਡ ਸਭ ਤਿਸਕਾ, ਸਭ ਕਿਛ ਤਿਸਕੈ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪ੍ਰਗਾਸ, ਨਾਨਕ ਤਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ, ਹਰ ਉਠਾ ਮੰਤਨ ਸਭ ਪਰਫੜੈ, ਸਭ ਜਗ ਹਰਿਆਵਲ ਹੋਏ, ਸਬਦੇ ਸਦਾ ਬਸੰਤ ਹੈ, ਜੇ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ, ਜਿਨ ਸਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ, ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਉਠੈ ਮੰਤਨ ਪਰਫੜੈ, ਸਭ ਜਗ ਹਰਿਆ ਹੋਏ, ਵੱਡਲੈ ਚਾਲ ਚਲੁੰਬ ਲੈ, ਨਾ ਵੜਾ ਲਈਐ ਕਿਸ, ਨਾ ਲਈਐ ਪਰਮੇਸ਼ਰੈ, ਭਨਣ ਕਰਨ ਸਮਰੱਥ, ਹਰ ਹਟ ਪੀ ਤੂੰ ਤੂੰ ਕਰੈ, ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ, ਕਿਉ ਉੱਚੀ ਕਰੈ ਪੁਕਾਰ, ਜਿਨ ਜਗਤੋ ਪਾਏ ਹਰ ਅੰਕੀਆ, ਤਸੈ ਵਿਟੋ ਕੁਰਬਾਨ, ਆਪ ਛੋਡੈ ਤਾਂ ਸਹੁ ਮਿਲੈ, ਸੱਚਾ ਹੋ ਵਿਚਾਰ, ਹਉ ਮੈਂ ਫਿੱਕਾ ਬੋਲਣਾ ਬੁਝ ਨਾ ਸਕਾਂ ਕਾਰ, ਵਣ ਤ੍ਰੈਣ ਤ੍ਰਿਭਵਨ ਤੁਜੈ ਧਿਆਏ ਦਾ, ਅੰਦਨ ਸਦਾ ਵਿਹਾਨ, ਬਿਨ ਸਤਿਗੁਰ ਕਿਨੈ ਨਾ ਪਾਇਆ, ਕਰ ਕਰ ਥੱਕੇ ਵਿਚਾਰ, ਨਦਰ ਕਰੈ ਜੇ ਆਪਣੀ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪ੍ਰਵਾਨ, ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕੈ ਉਪਦੇਸ਼, ਚਾਰੇ ਕੁੰਡਾਂ ਜੇ ਪਵੈ ਬੇਦ ਪੜੈ ਜੁਗ ਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ, ਪਾਵੈ ਮੁਖ ਦੁਆਰ, ਨਾਨਕ ਹੁਕਮ ਵਰਤੈ ਖਸਮ ਕਾ, ਮਤ ਭਵੀ ਫਿਰੈ ਚਲ ਚਿੱਤ, ਮਨਮੁਖ ਸਭ ਕਰ ਦੋਸਤੀ, ਸੋਕੇ ਪੁੱਛੈ ਮਿੱਤ, ਗੁਰਮੁਖ ਸਭ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਢੀਐ, ਤਾਂ ਸੁਖ ਹੋਵੀ ਮਿੱਤ, ਭੁੱਲਿਆ ਆਪ ਸਮਝ ਆਏ ਸੀ, ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਕਰਨ ਪਲਾਹ ਕਰੇ, ਸਲੋਕ ਮਹੱਲਾ ਚੌਥਾ, ਏਕੋ ਅੰਕਾਰ, ਸਤਿਗੁਰ ਪ੍ਰਸਾਦ, ਵਡ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ, ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੈ, ਤਨ ਮਨ ਸੀਤਲ ਹੋਏ, ਵਾਹ ਵਾਹ ਸਤਿਗੁਰ ਸਤਪੁਰਖ ਹੈ, ਜਿਸਨੋ ਸਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਵਾਹ ਵਾਹ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ, ਵਾਹ ਵਾਹ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨਾ ਪਾਰਾਵਾਰ, ਵਾਹ ਵਾਹ ਸਤਿਗੁਰੂ ਹੈ, ਜੇ ਸੱਚ ਦ੍ਰਿੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ, ਹਰ ਪ੍ਰਭ ਸੱਚਾ ਸੋਹੇਲਾ, ਗੁਰਮੁਖ ਨਾਮ ਗੋਵਿੰਦ, ਵੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁਣ ਨਮੰਤਰ ਭੰਗ, ਮੂੰਹ ਪਿਰਿਆ ਸੋਨੇ ਹੋ, ਕਿਉਂ ਸੱਜਣ ਮਿਲੈ ਪਿਆਰਿਆ,
ਹਉ ਢੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਭਵਾਨ ਮਿਲਾਵੇ ਅੱਜ ਮੈਂ ਪਰ ਮੇਲ ਮਿਲਾਵੇ ਹਉ ਜਿਉ ਕਰੀ ਤਸਵਿਟੋ ਚੌਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਇਆਲ ਤਾਂ ਗੁਰਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸੇ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਰਹਿ ਲਿਵਲਾਏ ਜਿਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹੀਸੀ ਹੈ ਜਿਨਾ ਪ੍ਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾਂ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ ਜਿਨਾ ਗੁਰਮੁਖੀ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਅੰਦਰ ਰਹੇ ਆਨੰਦ ਨਾਨਕ ਸਹਿਜ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ ਜਿਨਾ ਅੰਦਰ ਸੱਚਾ ਨੇ ਹੋ ਕਿਉ ਜੀਵਨ ਪ੍ਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦੁ ਜਲੇ ਤਿਸ ਸੱਚੇ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ ਨਜ਼ਰ ਕਰੇ ਜਿਸੇ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਪੌਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਾਪਾਈ ਹੈ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀ ਹੈ ਕੋਈ ਅੰਤਰਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮਾ ਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤਨੇ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਿਨੀ ਉੱਪਰ ਤਿੰਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹਉਮੈ ਕਰਮ ਕਮਾਏ ਵਰਤਨੇ ਸੋ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਾ ਕੁਸੁਧ ਮਾਇਆ ਮੋਹੇ ਬੇਦੇ ਜੋ ਹਸਤੀ ਛਾਰ ਉਡਾਏ ਜਿਨੇ ਉਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੋ ਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾ ਪੀ ਹਿਰਦੈ ਰੱਖਾਂ ਸੰਭਾਲ ਜਿਨਾ ਇਕ ਮਨ ਇਕ ਚਿੱਤ ਆਇਆ ਸਤਿਗੁਰ ਸਿਉ ਚਿਤ ਲਾਏ ਤਿਨ ਕੀ ਦੁੱਖ ਭੁੱਖ ਹਮੈ ਵੱਡਾ ਰੋਗ ਗਿਆ ਨਿਰਦੁੱਖ ਭਏ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭਸ਼ਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦ ਹੈ ਬਾਹਰਾ ਇਨੀ ਹੁਕਮ ਨਾ ਬੁੱਝਿਆ ਜਾਏ ਨਾਨਕ ਹੁਕਮੈ ਬੁੱਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੈ ਦੀ ਰਜਾਏ
ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਗੁਰਮਤੀ ਨਾਮ ਨਿਰਮਲ, ਉਹ ਨਿਰਮਲ ਨਾਮ ਤੇ ਆਏ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨ ਕਉ ਮੇਲੇ ਓਨ, ਜਿਨ ਤੁਰ ਮਸਤਕ ਭਾਗ ਲਿਖਾਏ। ਅੰਦਰ ਤਿਸਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਿਆ ਲਿਪਟਾਏ। ਅੰਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ। ਜੰਮਣ ਮਰਨਾ ਚੁੱਕਈ, ਹਮੈ ਕਰਮ ਕਮਾਏ। ਗੁਰਸਰਣਾਈ ਉਬਰੈ, ਨਾਨਕ ਲੈ ਛੁਡਾਏ। ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਇਹੋ ਪਉ ਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਪੀ ਗਤ ਪਾਹੇ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਬਿਧਾਰਿਆ ਨੂੰ, ਹਰ ਦਰਗਹਿ ਲੈ ਛਡਾਏ। ਗੁਰਸਿੱਖਾਂ ਨੂੰ ਸਾਬਾਸ ਹੈ, ਹਰ ਤੁੱਠਾ ਮੇਲ ਮਿਲਾਏ। ਗੁਰਪੂਰੇ ਹਰ ਨਾਮ ਦੜਾਇਆ, ਜਿਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ। ਹਉ ਮੈਂ ਮਾਰੇ ਕਲਿਵ ਲਾਗੀ, ਅੰਤਰ ਨਾਮ ਵਸਾਇਆ। ਗੁਰਮਤੀ ਜਮ ਜੋਹੇ ਨਾ ਸਕੈ, ਸੱਚੈ ਨਾਏ ਸਮਾਇਆ। ਸਵ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਮਨ ਅੰਤਰ ਹਉ ਮੈਂ ਰੋਗ, ਭ੍ਰਮ ਪੂਲੇ ਹਉ ਮੈਂ ਸਾਖਤ ਦੁਰਜਨਾ। ਨਾਨਕ ਰੋਗ ਗਵਾਏ, ਮੇਰੇ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨਸ ਰਾਤ। ਹਰ ਰੱਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ। ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦੜਾਇਆ, ਮਨ ਅੰਤ ਨਾ ਕਾਹੂੰ ਡੋਲੇ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸੰਜਾਤਾ ਸਾਈ। ਚੜ ਚੜ ਪਵਦੇ ਕੱਚੇ ਬਿਰਹੀ, ਜਿਨਾ ਕਾਰਨ ਆਈ। ਧਣੀ ਵੇ ਹੂਣਾ ਪਾਠ ਪਟੰਬਰ, ਪਾਹੀ ਸੇਤੀ ਜਾਲੇ। ਧੂੜੀ ਵਿੱਚ ਲੋਡੰਦੜੀ ਸੋਹਾਂ, ਨਾਨਕ ਤੈ ਸਹਿਨਾਲੇ। ਗੁਰ ਕੈ ਸਬਦਾ ਰਾਧੀਐ, ਨਾਮ ਰੰਗ ਬੈਰਾਗ। ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹੋ ਰਾਗ। ਜਾਮੂ ਇੱਕ ਤਾਂ ਲੱਖ ਤਉ ਜਿੱਤੀ, ਪਿੰਨਣੇ ਦਰ ਕਿਤੜੇ। ਬਾਹਮਣ ਬਿਰਥਾ ਗਯੋ ਜਨਮ, ਜਿਨ ਕੀਤੋ ਸੋ ਵਿਸਰੇ। ਸੋਰਠ ਸੋਰ ਅਸ ਪੀਜੀਐ, ਕਬੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ, ਤਿਨ ਕੋਇ ਨਾ ਮਾਰਈ। ਅੰਦਰ ਨਾਮ ਨਿਧਾਨ, ਸਦਾ ਗੁਣ ਸਾਰਈ। ਏਕਾ ਟੇਕਿਆ ਗਮ, ਮਨ ਤਨ ਪ੍ਰਭ ਧਾਰਈ। ਲੱਗਾ ਰੰਗਿਆ ਪਾਰ, ਕੋ ਨਾ ਉਤਾਰਈ। ਗੁਰਮੁਖ ਹਰ ਗੁਣ ਗਾਏ, ਸਹਿ ਸੁਖ ਸਾਰਈ। ਨਾਨਕ ਨਾਮ ਨਿਧਾਨ, ਹਿਰਦੈ ਉਰਹਾਰਈ। ਕਰੇ ਸੋ ਚੰਗਾ ਮਾਨ, ਦੁਈ ਗਣਤ ਲਾਹੇ। ਆਪਣੀ ਨਦਰ ਨਿਹਾਲ, ਆਪੇ ਲਹਿਓ ਲਾਏ। ਜਨ ਦੇਹੋ ਮਤੀ ਉਪਦੇਸ਼, ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ, ਸੋਈ ਸਭ ਕਮਾਏ। ਸਭ ਕਛ ਤਿਸਦੈ ਵਸ, ਦੂਜੀ ਨਾਹੀ ਜਾਏ। ਨਾਨਕ ਸੁਖ ਅਨੰਦ ਭਏ, ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ, ਸੇਈ ਭਏ ਨਿਹਾਲ। ਨਾਨਕ ਨਾਮ ਆਰਾਧਣਾ, ਕਾਰਜ ਆਵੈ ਰਾਸ। ਪਾਪੀ ਕਰਮ ਕਮਾਵੰਦੇ, ਕਰਦੇ ਹਾਏ ਹਾਏ। ਨਾਨਕ ਜਿਉ ਮੱਥਨ ਮਾਧਾਣੀਆ, ਤਿਉ ਮੱਥੇ ਧਰਮ ਰਾਏ। ਨਾਮ ਤੇ ਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ, ਕੀਤੋ ਪਵਨ ਪੁਨੀਤ। ਖੁਬੜੀ ਕੁਥਾਏ, ਮਿੱਠੀ ਗਰਣ ਕੋ ਮੰਤਰੀਆ। ਨਾਨਕ ਸੇਈ ਉਬਰੇ, ਜਿੰਨਾ ਭਾਗ ਮਥਾਹੇ। ਸੁਤੜੇ ਸੁਖੀ ਸਵੰਨ, ਜੋ ਰਤੇ ਸਹਿ ਆਪਣੈ। ਪ੍ਰੇਮ ਵਿਸ਼ੋਹਾ ਤਣੀ ਸੋ, ਅੱਠੇ ਪਹਿਰ ਲਵੰਨ। ਸੁਤੜੇ ਅਸੰਖ, ਮਾਇਆ ਝੂਠੀ ਕਾਰਣੇ। ਨਾਨਕ ਸੇ ਜਾ ਗੰਨ, ਜੇ ਰਸਨਾ ਨਾ ਮੋਚਾਰਣੇ। ਮ੍ਰਿਗ ਤਿਸਨਾ ਪੇਖ ਭੁੱਲਣੇ, ਮੁੱਠੇ ਨਗਰ ਗੰਧਰਬ। ਜਿੰਨੀ ਸਾਚਾ ਰਾਧਿਆ, ਨਾਨਕ ਮਨ ਤਨ ਫੱਬ। ਪਤ ਤੇ ਉਧਾਰਨ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ। ਜਿਸੈ ਉਧਾਰੇ ਨਾਨਕਾ, ਸੋ ਸਿਮਰੈ ਸਿਰਜਣਹਾਰ। ਦੂਜੀ ਛੋੜ ਕੋ ਵਾਟੜੀ, ਇੱਕ ਸਸੌ ਚਿਤ ਲਾਏ। ਦੂਜੈ ਭਾਵੀ ਨਾਨਕਾ, ਵਹਿਣ ਲੁੜੰਦੜੀ ਜਾਏ।
ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ, ਸੱਚ ਵੱਖਰੀ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸਬਦਿਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੈ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭ

लियो जरा तन जीत, कहो नानक पज हर मना, औद जात है बीत, बिरद भयो।

ਉਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤਿਹ ਪਾਛੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੈ ਸੁਰ ਸੁਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔ ਜਲ ਧਾਰਾ ਪੁਨ ਗਾਵੈ ਸੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਾਹੀ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਆਪ ਜੀ ਦੇ ਗੁਰਸਿੱਖਾਂ ਨੂੰ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤਕਾਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੇ ਮਹਾਰਾਜ ਸ੍ਰੀ ਨਿਰੰਕਾਰ ਜੋਤੀ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਸਾਂ ਪਾਤਸ਼ਾਹੀਆਂ ਕੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜ਼ੂਰ ਇਸ ਵਕਤ ਅਰਦਾਸ ਬੇਨਤੀ ਹੈ, ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀਓ, ਆਪ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸੇਵਕ ਪਰਿਵਾਰ ਨੇ ਸਹਿਜ ਪਾਠ ਆਰੰਭ ਕਰਵਾਇਆ ਸੀ। ਸਹਿਜ ਪਾਠ ਦੀ ਸੀਡੀ ਦੀ ਸੇਵਾ ਕੀਤੀ ਹੈ, ਸੀਡੀ ਬਣਾਉਣ ਦੀ ਸੇਵਾ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਪਾਠ ਦਾ ਫਲ ਸੇਵਕ ਪਰਿਵਾਰ ਨੂੰ ਬਖਸ਼ਣ ਦੀ ਕਿਰਪਾਲਤਾ ਕਰਨੀ ਜੀ। ਪਾਠੀ ਸਿੰਘ ਪਾਸੋਂ ਪਾਠ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ਣ ਦੀ ਕਿਰਪਾਲਤਾ ਕਰਨੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਸਹਿਜ ਪਾਠ ਦੀ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ। ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਪਛਾਕੇ ਹਾਜ਼ਰ ਹੋਏ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਪਰਦੇ ਕੱਜਣੇ, ਸੇਵਕ ਪਰਿਵਾਰ ਨੂੰ ਗੁਰਸਿੱਖੀ ਤੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ, ਕਾਰੋਬਾਰ ਚ ਬਰਕਤਾਂ ਪਾਉਣੀਆਂ, ਅੰਗ ਸੰਗ ਸਹਾਈ ਹੋਣਾ। ਛੇ ਪੌੜੀਆਂ ਆਨੰਦ ਸਾਹਿਬ ਦਾ ਪਾਠ ਹੋਇਆ, ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸੇਵਕ ਪਰਿਵਾਰ ਦੇ ਹਿਰਦਿਆਂ ਵਿਖੇ ਵਸਾਉਣਾ, ਸੇਵਕ ਪਰਿਵਾਰ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਤੇ ਲੰਗਰ ਹਾਜ਼ਰ ਹੈ, ਆਪ ਜੀ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ, ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ

ਪਰਿਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।

ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ

ਸਾਧਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਹਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ।

ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਯੁਗ ਮਹਿ ਸੁਖਵਾਸੀ, ਸੇ ਮੁਕਤ

ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਨਾਮ ਊਚਾਓ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉਂ ਗੁਰਬਿੰਦ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀ ਐ ਨਦਰ ਕਰੇ ਮਲਤ ਹੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ

ਕੀਐ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈ ਰਤੇ

ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰੂ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਾਨ ਰੇ ਹੋ ਮੈਂ ਛੋਟ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿੰਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਕਣੋ ਜਮ ਮਾਰ ਕਰੈ ਫੁਲ ਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਸੈ ਧੰਦ ਪਿਟਾਈਐ ਸੱਚ ਲਿਖਤ ਪ੍ਰਵਾਨ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਹਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ

ਹੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔ ਗੁਣਵੰਤਿਆਂ ਦੂਰ ਮਨ ਮੁਖ ਗੁਣ ਤੈ ਬਾਹਰੇ ਬਿਨ ਨਾਮੈ ਮਰਦੇ ਝੂਰ ਜਿਨ ਸ਼ਬਦ

ਹਰ ਦਰਗਾਹ ਪਤ ਖੋਏ, ਹਉ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਿਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੇ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ ਬਿਗਸੈ, ਹਰ ਬੈਰਾਗ ਆਨੰਦ, ਅਹਿਨਸ ਭਗਤ।

ਦੂਜੈ ਭਾਏ ਸ਼ਬਦ ਰਤੀਆਂ ਸੋਹਾ ਗਣੀ ਤਿਨ ਵਿੱਚ ਹੋਂ ਆਹੋ ਮੈਂ ਜਾਏ ਤਿਨ ਵਿੱਚ ਹੋਂ ਮੈਂ ਜਾਏ ਸਦਾ ਪਿਰ ਰਾਵ ਹੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵਹੁ ਮਿਲਹੁ ਸਹੇਲੀ ਹੋ ਮੈਂ ਪਿਰ ਦੇ ਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸਚ ਸਮਾਏ ਸੇ

ਗੁਰਮਤ ਹਰ ਲਿਵ ਉਬਰੇ, ਅਲਿਪਤ ਰਹੇ ਸਰਣਾਏ, ਓਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲੀਆ ਪਤ ਪਾਏ, ਗੁਰਮੁਖ ਦਰਗਾਹ ਮੰਨੀ ਹੈ।

ਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਸਾਧ ਸੰਗਤ

ਪੰਜਵਾ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਇਕ ਸਿਉ ਲਿਵਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ

ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਨਹ ਪੂਰ ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਹਾ ਬਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇ

ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚ

ਸਾਰਾਵਾਰ ਪਰਵਤਗਾਰ ਸਾਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਏਹਾ ਮਤ ਵਿਸ਼ੇਖ ਮਨ ਤਨ ਮਿੱਠਾ ਤਿਸ ਲਗਾਏ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨਹੁ ਮਿਲ ਪਾਈ।

ਸਾਰੀ ਮੋਹਿਆ ਬਹੁਵਿਧ ਇਹੋ ਸੰਸਾਰ ਜਿਸਨੂੰ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵੇ ਉਧਰ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ।

ਰਹਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨ ਪੁੱਛੈ ਤੇਰੀ ਬਾਤ ਪੇਈੜੈ ਸ਼ਹੁ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ

ਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ।

ਸੰਸਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ।

ਦਰ ਦਰਵੇਸ਼ ਰਸੀਦ ਬਰਕਤ ਤਿਨ ਕਉ ਅਗਲੀ ਪੜਦੇ ਰਹਿਣ ਦਰੂਦ ਬਰਕਤ ਤਿਨ ਕਉ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ

ਪ੍ਰੇਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਤਿਰ ਦਿਨ ਰਹਿਣ ਵਿਹਾਏ ਅੰਕ ਜਲਾਉ ਤਨ ਜਾਲਿਓ ਮਨ ਤਨ ਤਨ ਬਲ ਜਾਏ ਅੰਕ

ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮੁਖ ਜਿਨਾ ਗਿਆਨ।

ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਪਾਵੈ ਸੋ ਥੀਐ, ਇਨ੍ਹਾਂ ਜਨਤਾ ਵਸ ਕਿਛ ਨਾਹੀ। ਸ੍ਰੀ ਰਾਗ ਮਹੱਲਾ ਪਹਿਲਾ, ਮਨ ਜੂਠੈ ਤਨ ਜੂਠ ਹੈ, ਜਿਹਵਾ ਜੂਠੀ ਹੋਏ, ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸਚ ਹੋਏ।

ਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਫਿਰ ਕੈ ਕਾਮਨਾ ਆਵਈ ਬੋਲੇ ਫਾਦਲ ਬਾਦ ਦਰ ਕਰ ਢੋਈ ਨਾਲ ਹੈ ਛੂਟੀ ਦੂਜੈ ਸਾਧ ਪੰਡਿਤ

ਗਿਆਨ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਬਖਾਣ ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਇ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਇ ਨਾਨਕ ਸ਼ਬਦ ਮਿਲਾ ਬੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ।

ਵਾਰ ਸ਼ਬਦ ਮਰੈ ਸੋ ਮਰਦ ਹੈ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈ ਹੈ ਹਰ ਨਾਮੇ ਲਗੈ ਪਿਆਰ ਬਿਨ ਸ਼ਬਦ ਜਗ ਭੂ

ਬਾਰ ਮਹਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਧਾ ਕਾਨ ਮਨਮੁਖ

ਸਾਹਿਬ ਨਾਨਕ ਤਰੀਐ ਸੱਚ ਨਾਮ ਸਿਰਸ਼ਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾਹ ਮਨਮੁਖ ਪਉ ਜਲ ਪਚ ਮੋਏ ਗੁਰਮੁਖ ਕਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ

ਆ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਤੇਈ ਅੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਨਦਿਨ ਭਗਤ

ਸਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ।

ਹੈ ਸ਼ਬਦ ਜੀਵਤ ਮਰੈ ਗੁਰਮੁਖ ਭਵ ਜਲ ਤਰਣ ਵੱਡੈ ਭਾਗ ਨਾਉ ਪਾਈਐ ਗੁਰਮਤ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨ ਭਾਵੈ।

ਪ੍ਰਤਾਪਦਾ ਸਤਿਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕਉ ਬਲ ਜਾਈਐ ਜਿਤ ਮਿਲਿਐ ਪਰਮਗਤ ਪਾਈਐ।

ਨਿਸ਼ਾਨੀਆਂ ਖਸਮ ਹੋ ਕੁੱਥੀਆਂ ਫਿਰ ਹੈ ਨਿਵਾਣੀਆਂ ਮੈਲੇ ਵੇਸ ਤੇ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਰਮ ਕਮਾਇਆ

ਜਿਸ ਭਾਵੈ ਤਿਸੈ ਬੁਝਾਏ ਜੀਉ। ਗੁਰ ਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਉ। ਗੋਪੀ ਨੈ ਗੋਆ ਲਿਆ ਤੁਧ ਆਪੇ ਗੋਏ ਉਠਾ ਲਿਆ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨ ਦੂਜਾ ਭਾਉ ਚੁਕਾਇਆ। ਜਿਨ

ਨਿਵਾਹ ਜੀਓ। ਤੁਸੀਂ ਭੋਗੇ ਹੋ ਪੁੰਚ ਹੋ ਭਾਈ ਹੋ, ਗੁਰ ਦੀ ਬਾਣ ਕਵਾਏ ਪੈ ਨਾਈਓ। ਹੋ ਹੋਵਾ ਮਾਹਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜੀਓ। ਹੋ ਆਇਆ ਸਾਮੈ ਤਿਹੰਡੀਆਂ।

ਲਿਆ ਸਤਿਗੁਰ ਪੁਰਖ ਵੇਖਾ ਲਿਆ ਮਸਤਕ ਧਰ ਕੈ ਹੱਥ ਜੀਉ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲਾਗਾਂ ਪਾਏ ਜੀਉ ਤਿਸ ਨਿਵ ਨਿਵ ਲੱਗਾਂ ਪਾਏ ਜੀਉ ਸੁਣ ਗੱਲਾਂ ਗੁਰ ਪਹਿਆਇਆ ਨਾਮਦਾਨ ਇਸ਼ਨਾਨ ਦਿੜਾਇਆ ਸਭ ਮੁਕਤ ਹੋਵਾ ਸੈਂਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲੈ ਅਣ ਛਡਾਏ ਜੀਉ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੈ ਰੰਜਾਣ ਦਾ ਸਭ ਸੁਖਾਲੀ ਬੁੱਠੀਆ ਇਹੋ ਹੋਆ ਹਲੇਮੀ ਰਾਜ ਜੀਉ ਜਿਮ

ਭਗਤਾਂ ਸੱਚ ਆਧਾਰ ਜੀਓ ਹਉ ਗੁਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠਿਆ ਦਈਓ ਬੈਠਾ ਵੇਖੈ ਆਪ ਜੀਓ

ਪਹਿਲਾ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ।

ਸੇਤ ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ।

ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ

ਕਰ ਮੋਹਲਤ ਕਰਮ ਕਮਾਹੇ, ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤ ਬਨਤਾ, ਤਿਨ ਪੀਤਰ ਪ੍ਰਭੂ ਸੰਜੋਇਆ, ਕਰਮ

ਸਰਗਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇਈ ਅੜੈ ਕਿਉਂ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੈ ਕੰਮ ਸਿੱਖੈ ਸੋਹਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੈ ਸੁਹੇਲੀ ਹਰ ਦਰਗਾਹ ਬਾਂ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿ ਰੱਖੈ ਮੁੰਦ ਇਆਣੀ ਪੇਈ ਅੜੈ ਗੁਰਮੁਖ ਹਰ ਦਰਸ਼ਨ ਦੇਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਹਉ ਮੈਂ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ

ਸੋਹੰਦੀ ਸਾਹੁਰੜੈ ਵਿੱਚ ਖਰੀ ਸੋਹੰਦੀ ਜਿਨ ਪੇਵ ਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ।

ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ।

ਰੱਖਣਾ। ਜੋ ਤਉ ਕੀਨੇ ਆਪਣੇ ਤਿੰਨਾ ਕੂ ਮਿਲਿਓ ਹੈ, ਆਪੇ ਹੀ ਆਪ ਮੋਹਿਓ, ਜਸ ਨਾਨਕ ਆਪ ਸੁਣਿਓ ਹੈ। ਸ਼ੰਤ ਪ੍ਰੇਮ ਠਗੌਰੀ ਪਾਏ ਰਿਝਾਏ, ਗੋਬਿੰਦ ਮਨ ਮੋਹਿਆ ਜੀਉ, ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ, ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ, ਭਗਤ ਲਖਿਅਣ ਕਰ ਵਸ ਪਏ, ਮਨ ਸਰਬ ਸੁਖ ਬੁੱਠੇ ਗੋਬਿੰਦ ਤੁੱਠੇ, ਜਨਮ ਮਰਨਾ ਸਭ ਮਿਟ ਗਏ,

ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ। ਨਾਨਕ ਸੱਚੈ

ਮਨ ਮੂਰਖ ਮਿਲੈ ਸਜਾਏ, ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੈ, ਜੋ ਦੇਂਦਾ ਰਿਜਕ ਸੰਭਾਹੇ, ਜਮ ਕਾ ਫਾਹਾ ਗਲ ਹੁਣ ਕੱਟੀਐ, ਫਿਰ ਫਿਰ ਆਵੈ ਜਾਏ, ਮਨ ਮੁਖ ਕਿਸ਼ੂ ਨਾ ਸੂਜੈ ਅੰਧੁਲੇ, ਪੂਰਬ ਲਿਖਿਆ ਕਮਾਏ, ਪੂਰੈ ਭਾਗ ਸਤ

ਜਿਸ ਤੂੰ ਦੇਹੈ ਤਿਸ ਸਭ ਕਿਛ ਮਿਲੈ, ਇਕ ਨਾ ਦੂਰ ਹੈ ਪਾਸ, ਤੁਧ ਬਾਜ ਹੋ ਥਾਉ ਕੋ ਨਾਹੀ, ਜਿਸ ਪਾਸ ਹੋ ਮੰਗੀਐ, ਮਨ ਵੇਖੋ ਕੋ ਨਿਰਜਾਸ, ਸਭ ਤੁਧੈ ਨੂੰ ਸਾਲਾਹ ਦੇ, ਦਰ ਗੁਰਮੁਖਾਂ ਨੂੰ ਪਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ

ਨਾਨਕ ਸ਼ਬਦ ਰਤੇ ਸੇਹ ਮੁਕਤ ਹੈ, ਹਰ ਜੀਉ ਹੇਤ ਪਿਆਰ ਪੌੜੀ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਈ। ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਗੁਰ ਸ਼ਬਦੀ ਹਰ

ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ

ਜਿਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ। ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ। ਨਾਨਕ ਸੇਵਾ ਸੁਰਤ ਕਮਾਵਣੀ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪਹੁ ਮਨ ਮੇਰੇ, ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪਹੁ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪਹੁ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪਹੁ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ

ਲਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਂ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤ

ਅਤ ਨਿਰਮਲ ਰਸਮ ਹੈ ਰਸਨ ਚੁਆਇਆ, ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ, ਤੀਨ ਪਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜ।

ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾ ਤ੍ਰਿਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ

ਜੋ ਘੋਲ ਕੁਮਹਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ। ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਕਰਮ ਹੈ ਪਾਇਆ। ਸੇਵ ਕਰੀ ਪਲ ਚਸਾ ਨ ਵਿਛੜਾਂ, ਜਨ ਨਾਨਕ ਦਾਸ ਤੁਮਹਾਰੇ ਜੀ।

ਮਾਜ ਮਹੱਲਾ ਪੰਜਵਾਂ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧਨ ਮੂਰਤ ਚਸੇ ਪਲ ਘੜੀਆਂ, ਧਨ ਸੋ ਓਏ ਸੰਜੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ।

ਸੀ ਕਬੁੱਧ ਅਭਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਏ ਵਡਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉ ਤੁਧ ਧਿਆਈ ਇਹੋ ਦਾਨ ਮੋਹਿ ਕਰਣਾ ਜੀਓ ਮਾਟੀ ਅੰਧੀ ਸੁਰਤ।

ਭਲੀਆ ਜਾਈ ਅਨੰਦ ਬਿਨੋਦ ਚੋਚ ਤਮਾਸ਼ੇ ਤੁਧ ਭਾਵ ਐਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀ ਤਲ ਪਵਣਾ ਸਹਿਜ

ਤਿਸਲਗ ਮੁਕਤ ਭਏ ਕਣੇਰੇ, ਨਾਮ ਨਿਧਾਨਾ ਗੁਰਮੁਖ ਪਾਈਐ, ਕਹੁ ਨਾਨਕ ਵਿਰਲੀ ਡੀਠਾ ਜੀਓ। ਮਾਝ ਮਹੱਲਾ ਪੰਜਵਾ। ਨਿਧ ਸਿਧ ਰਿਧ ਹਰ ਹਰ ਹਰ ਮੇਰਾ, ਜਨਮ ਪਦਾਰਥ ਗੈਰ ਗੰਭੀਰੈ, ਲਾਖ ਕੋਟ ਖੁਸ਼ੀਆਂ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਓ, ਜੋ ਗੁਰ ਲਾਗਾ ਪਾਈ ਜੀਓ। ਦਰਸ਼ਨ ਪੇਖਤ ਭਏ ਪੁਨੀਤਾ, ਸਗਲ ਉਧਾਰੇ ਪਾਈ ਮੀਤਾ, ਅਗਮ ਅਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ

ਸਾਈ ਜੀਉ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਰਦੈ ਵਸੇਰਾ। ਗੁਰ ਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ ਜੀਉ। ਮਾਜ ਮਹੱਲਾ ਪੰਜਵਾ, ਪ੍ਰਭ ਕਿਰਪਾ ਤੇ ਹਰ ਹਰ ਧਿਆਵਉ, ਪ੍ਰਭੂ ਦਇਆ ਤੇ ਮੰਗਲ ਗਾਵਉ। ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਉ। ਨਾਮ ਔਖਦ ਮੋਕੋ ਸਾਧੂ ਦੀਆ, ਕਿਲ ਬਿਖ ਕਾਟੇ ਨਿਰਮਲ ਥੀਆ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਉ। ਜਿਸ

ਭਰਮ ਕੱਟੇ ਕਿਵਾੜਾ ਬਹੁੜ ਨਾ ਹੋਈਐ ਜੌਲਾ ਜੀਓ ਮਾਜ ਮਹੱਲਾ ਪੰਜਵਾ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਹੀ ਤਿਸ ਵਿਟ ਹੋ ਜੋ ਮਨ ਤਨ ਤੁਧ ਅਰਾਦੇ ਜੀਓ ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਇਆਲੈ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭਲਾ ਦੇ ਜੀਓ ਸੇਵਟ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਧੇ ਅਲਿਪਤ ਨਿਰਬਾਣੇ ਸਾਧ ਕੈ ਸੰਗ ਉਨ ਭਉ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸ਼ਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ

ਸੂਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰਸ ਭਰ, ਬਿਰਥਾ ਕੋਈ ਨਾ ਜਾਏ ਜੀਓ, ਦਇਆ

ਬਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨ ਹੈ ਅਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਪੇਟਤ ਗੁਰਦਰ ਸਾਇਆ ਜੀਉ ਅਗਮ ਅਗੋਚਰ ਕਿਸ਼ਮਿਤ ਨਹੀਂ ਜਾਨੀ ਸਾਧਕ ਸਿੱਧ ਧਿਆਵ ਹੈ ਗਿਆਨੀ

ਆਹਿਆ ਜੀਉ। ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਛੂ ਨਾ ਜਾਪੈ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਹੇ।

ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ।

ਪਛਾਣ ਹੈ ਹੋਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ।

ਠਾ ਕਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾ ਬਣਿਆ ਹਉਮੈ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੁਦੈ ਤਾਈ ਜਿਸ ਬਖਸ਼

ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮਿਟ ਨਾ ਜਾਏ, ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾ ਬਣਿਆ, ਪੇਈ ਅੜੈ ਧਨ ਅਨ ਦਿਨ ਸੁੱਤੀ, ਕੰਤ ਵਿਸਾਰੀ ਅਵਗਣ ਮੁੱਤੀ, ਅਨ ਦਿਨ ਸਦਾ ਫਿਰੈ।

ਕਿਉ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕਸ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ।

ਭਾਗ ਮਿਲਾ ਬਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੈ ਭਾਏ ਤਟ ਤੀਰਥ ਦਿਸੰਤਰ ਭਵੈ ਅਹੰਕਾਰ।

ਬਣਿਆਂ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਐ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆਂ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੈ

ਬਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਾਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਨਾ ਸੰਭਾਲ ਹੈ ਸੇ ਵਡ ਭਾਗੀ ਸੱਚੇ ਸ਼ਬਦ ਆਪ ਹਰ ਨਾਮ ਸੰਭਾਲ ਹੈ ਸੇ ਵਡ ਭਾਗੀ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲ ਹੈ ਸੇ ਵਡ ਭਾਗੀ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾ ਬਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ

ਗੁਰਮੁਖ ਮਹਿਲ ਚੁਕਾ ਬਣਿਆ ਗੁਰਮੁਖ ਮਹਿਲ ਚੁਕਾ ਬਣਿਆ ਮਾਜ ਮਹੱਲਾ ਤੀਜਾ ਗੋਬਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੋਹ ਹੈ ਅਤ ਊਜਲ ਨਾਮ

ਮੁਖ ਮਿਲੈ ਤਾ ਚੂਕੈ ਫੇਰਾ, ਜਾਂ ਤੁਧ ਭਾਵੈ ਤਾ ਨਾਇ ਰਚਾਵਹਿ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ, ਇਕ ਸਿਉ ਲਿਵ ਲਾਗੀ।

ਇਕ ਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨਹਿ ਮਿਲਾ ਬਣਿਆ, ਗੁਰਮੁਖ ਹੋਵੈ ਸੋ ਸਾ ਲਾਹੇ, ਸਾਚੇ ਠਾਕੁਰ ਵੇ ਪਰਵਾਹੇ।

ਬਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਾਵ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ।

ਹੈ ਸ਼ਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹੋਮੈ ਚੂਕੈ ਪੀਰ ਗੁਰਮੁਖ ਮਨ ਨਿਰ

ਹਉ ਮੈਂ ਮਲ ਲਾਈ ਮਨਮੁਖ ਸਦਾ ਬਦ ਮੈਲਾ ਹਉ ਮੈਂ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉ ਮੈਂ ਮੈਲ ਚੁਕਾਵਣਿਆ ਰਤਨ ਪਦਾਰਥ ਧਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ।

ਵਣਿਆ ਸਗਲ ਮਨੋਰਥ ਤੂੰ ਦੇਵਣ ਹਾਰਾ ਭਗਤੀ ਪਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇਈ ਪੂਰੇ ਕਰਮ ਸਮਾਵਣਿਆ।

ਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ ਨਾਨਕ ਕਉ ਪ੍ਰਭ ਰਾਜ।

ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾਤੈ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਣਦਿਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਉਂ

ਭਿਸ਼ਤ ਨਾ ਜਾਈਐ ਛੁੱਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ।

ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ

ਪਹਿਲਾ ਨਾਨਕ ਗੁਰ ਸੰਤੋਖ ਰੁਖ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰੇ।

ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਭਰਾਂਤ ਹੋਵੈ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਾਰੈ ਲਾਇਆ ਰਾਤ ਦਹਿ ਕੈ ਵਾਰ ਤੁਰਹੋਂ ਫੁਰਮਾਇਆ ਢਾਡੀ ਸੱਚੈ ਮਹਿ

ਸਹਜਾ ਸਤਿਗੁਰ ਮਿਲੈ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੈ ਚੱਖ ਡੀਠਾ ਕਰਮ ਕਾਂਡ

ਦਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਘਲਾ ਵਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ ਬਿਨ ਪਗ

ਤੀਜਾ ਪਈ ਅੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋ ਬਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜੈ ਗੁਣ ਸੰਭਲੈ ਸਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਭਾਇਆ ਸਸੁਰੈ ਪਈਐ ਪਿਰ ਵਸੈ ਕਹੋ ਕਿਤ ਵਿਦ ਪਾਈਐ।

ਵਡ ਭਾਗੀ ਸਤਿਗੁਰ ਮਿਲੈ, ਵਡ ਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਐ। ਹਉਮੈ ਦੁਬਿਧਾ ਬਿਨ ਸਜਾਏ, ਸਹਿਜੇ ਸੁਖ ਸਮਾਈਐ।

ਅੰਧਿਆਰਾ ਸ਼ਿਵ ਸ਼ਕਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਧ ਪਾਈਐ ਸੰਤ ਜਨ ਹੋਂ ਜਿਸ ਦੇਖ ਹੋਂ ਜੀਵਾਂ ਹਰ ਬਿਨ ਚਸਾ ਨਾ

ਜੋ ਗੁਣ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁਖ ਪਾਈ। ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ। ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ। ਜਨ ਨਾਨਕ ਹਰ ਰਸ ਤ੍ਰਿਪਤੇ।

ਜਿਨਕੋ ਗੁਰ ਸਤਿਗੁਰ ਨਹੀਂ ਭੇਟਿਆ ਤੇ ਸਾਕਤ ਮੂੜ ਦੇਵਾਨੇ ਤਿਨਕੇ ਕਰਮ ਹੀਨ ਧੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨਕੋ ਤੁਮ ਦਇਆ ਕਰ ਮਿਲਹੋ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ।

ਸਤਿਗੁਰ ਤੇ ਦ੍ਰਿੜਿਆ ਇੱਕ ਏਕੈ ਨਾਨਕ ਦਾਸ ਹਰ ਹਰ ਹਰ ਟੇਕੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ।

ਗੌੜੀ ਗੁਆਰੇਰੀ ਮਹੱਲਾ ਪੰਜਵਾ ਜਿਸ ਮਨ ਵਸੈ ਤਰੈ ਜਨ ਸੋਏ ਜਾ ਕੈ ਕਰਮ ਪ੍ਰਾਪਤ ਹੋਏ।

ਚਾਲਹਿ ਗੁਰਮੁਖ ਹੁਕਮ ਰਜਾਈ, ਰਹਿ ਅਤੀਤ ਸੱਚੇ ਸਰਣਾਈ। ਸੱਚ ਕਰ ਬੈਸੈ ਕਾਲ ਨ ਜੋ ਹੈ, ਮਨਮੁਖ ਕਉ ਆਵਤ ਜਾਵਤ ਦੁਖ ਮੋਹੈ ਰਹਾਉ। ਅਪਿਉ ਪੀਓ ਅਕਥ ਕਥ ਰਹੀਐ, ਨਿਜ ਘਰ ਬੈਸ ਸਹਿਜ ਕਰ ਲਹੀਐ। ਹਰ ਰਸ ਮਾਤੇ ਇਹੋ ਸੁਖ ਕਹੀਐ।

ਕਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਹਾਉ ਪਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬਹਿ ਨਾ ਜਾਏ।

ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁੱਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵ ਲਾਈ, ਗੁਰ ਮਿਲਿਆ ਹਮ ਕਉ ਸਰੀਰ ਸੁਧ ਪਈ, ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ।

ਕਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰ ਅਲਖ ਅਭੇਵੈ।

ਦੇਵੇ ਮੁਖ ਬੁਰੇ ਦਿਸਨ ਅਨ ਬਿਨ ਬੱਧੇ ਮਾਰੀਅਨ ਫਿਰ ਵੇਲਾ ਨਾ ਲਹਨ ਹਰ ਹਰ ਰਾਖੋ ਕਿਰਪਾ ਧਾਰ ਸਤਸੰਗਤ ਮੇ ਲਾਏ ਪ੍ਰਭ ਹਰ ਹਿਰਦੈ ਹਰ ਗੁਣਸਾਰ ਰਹਾਉ ਸੇ ਭਗਤ ਹਰ ਭਾਉਂਦੇ ਜੋ ਗੁਰਮੁਖ ਪਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਨ ਜਿਸਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਉਹ ਕਿਉਂ ਮਨੋਂ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ

ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰ ਹਲਾ ਬਟ ਭਾਗਿਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾ

ਕੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗੁਮਾਨਾ ਤਬ ਇਹੋ ਬਾਵਰ ਫਿਰਤ ਬਿਗਾਨਾ ਜਬ ਇਹੋ ਹੂਆ ਸਗਲ ਕੀ ਰੀਨਾ ਤਾਂ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹੇਲਾ।

ਸਦਾ ਦਿਨ ਸਬੇਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤ ਅਰ ਭੇਦਾ ਸ਼ਾਸਤ ਸਿਮਰਤ।

ਸਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਬਲਹਾਰੀਆ ਸਭ ਗੁਣ ਕਿਸ ਹੀ ਨਾ ਹੈ ਹਰ ਪੂਰ ਭੰਡਾਰੀਆ ਚਹੁੰ ਦਿਸ ਜਪੀਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀਆ ਗੁਰ

ਮਾਣੀਆਂ ਮਿਲ ਸਖੀ ਸਹੇਲੜੀ ਹੋ ਹਮ ਫਿਰ ਰਾਵੇਹਾ ਗੁਰ ਪੁੱਛ ਲਿਖਾਉਂਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨ ਮੁਖੀ ਪਛਤਾਣੀਆਂ ਨਿਕਸ ਜਾ ਤਉ ਰਹਿ ਅਸਥਿਰ ਜਾਮ ਸੱਚ ਪਛਾਣਿਆ।

ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲੰਘਾਏ, ਇਨ ਵਿਦੁੱਤਰ ਤਰੀਐ ਗੁਰਮੁਖ ਪਾਏ, ਗੁਰਮੁਖ ਭਗਤ ਪ੍ਰਾਪਤ ਹੋ।

ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲ ਹੈ ਦਹਿਤਾ ਸ਼ੁੱਧ ਕਰਤਾ ਦਿਨਸ ਰਹਿਣ ਅਰਾਧੋ ਬਿਨਵੰਤ ਨਾਨਕ।

ਜੋੜੀ ਯਾ ਜੁਗ ਮਹਿ ਏਕਹਿ ਕਉ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਟ ਮਹਿ ਉਰਧ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ ਉਰਜ ਪਰੇ ਜੋ ਛੋੜ ਛਡਾਨਾ ਦੇਵਨਹਾਰ ਮਨ ਹੈ ਬਿਸਰਾਨਾ ਧਾਰ ਹੋ ਕਿਰਪਾ ਜਿਸ ਹੈ ਗੁਸਾਈ ਇਤ ਉਤ ਨਾਨਕ ਤਿਸ ਬਿਸਰਹੁ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ।

ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲ ਯੁਗ ਮਹਿ ਪਾਇਆ ਫਿਰ ਇਹ ਅਵਸਰ ਚਰੈ ਨਾ ਹਾਥਾ ਨਾਮ ਜਪਹੋ।

ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਿ ਬੁੱਧ ਮਗੂਰਤ ਗੁਰਦੇਵ

ਤਿਸ ਹੈ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਢਾਵਹਿ।

ਮਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਮਹਿਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼।